ਗਾਵੰਤ ਤੁਧਨੋ ਮੋਹਣਿਆ ਮਨ ਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੰਤ ਤੁਧਨੋ ਜੋਧ ਮਹਾ ਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।

ਸੋਪਾਤ ਸਾਹੋ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ।

ਕਟ ਨਾ ਜਾਏ। ਨਾ ਉਹ ਮਰੈ ਨ ਹੋਵੈ ਸੋਗ, ਦਿੰਦਾ ਰਹੈ ਨ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਇ। ਜਿਵੜ ਆਵ ਤਿਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ। ਖਸਮ ਵਸਾਰੈ ਤੇ ਕਮ ਜਾਤ,

ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ।

ਤੂੰ ਨਿਹਚਲ ਕਰਤਾ ਸੋਈ। ਤੁਦੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ। ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸੁਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਾਂ ਪਾਈ ਰਹਾ, ਉਹ ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਗਵਾਇਆ, ਤੁਦੇ ਆਪ ਵਿਛੋੜਿਆ ਆ ਮਿਲਾਇਆ। ਤੂੰ ਦਰੀਆ ਉਹ ਸਭ ਤੁਝ ਹੀ ਮਾਹੀ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨਾ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਬਖਾਣੈ।

ਤਿਤ ਸਰ ਵਰ ਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮਾਂ ਪਗਨੇ ਚਾਲੈ, ਹਮ ਦੇਖਾ ਤੈ ਡੂਬਿਅਲੇ। ਮਨ ਏਕ ਨ ਚੇਤ ਸਮੂੜ ਮਨਾ, ਹਾਰ ਵਿਸਰ ਤੇਰੇ ਗੁਣ ਗਲਿਆ ਰਹਾਉ। ਨਾਹ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਇਆ। ਪ੍ਰਾਣ ਵਤ ਨਾਨਕ ਤਿਨ ਕੀ ਸਰਨਾ, ਜਿਨ ਤੋਂ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲਸਾ ਸੰਗਤ ਭਜ ਕੇਵਲ ਨਾਮ।

ਕਰਾ। ਮੋਰ ਅੱਛਾ ਨਿਜ ਕਰਦੇ ਕਰਿਆ, ਸਭ ਬੈਰਨ ਕੋ ਆ ਸੰਘਰਿਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੇ ਛਾੜ ਕੋਈ ਅਵਰ ਨ ਧਿਆਉ, ਜੋਵਰ ਚਾਉ ਸੁਤਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰੇ ਹਮਾਰੇ ਮਾਰੀ ਹੈ। ਆਪ ਹਾਦ ਮੁਜੈ ਉਵਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ। ਊ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤ ਜੋ ਕਰਿਓ ਰੱਛਾ। ਰਾਖ ਲਿਹੋ ਮੋਇ ਰਾਖ ਨਹਾਰੇ,

ਤਮਾਸਾ ਜਵਨ ਕਾਲ ਜੋਗੀ ਸਿਵਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲ ਮੋਹ ਵਧ ਕੀਓ

ਪਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖ ਅਨ ਕੋ ਸ਼ੈ ਕਰਤਾ।

ਤੇ ਸਾਬੈਰੀ ਅਨਸੰਘਾਰੋ ਰਿਤਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਚਰਿਤ੍ਰ ਉਚਾਰੋ ਚੂਕ ਹੋਏ ਕਬ ਲਿਓ ਸੁਧਾਰੋ ਕਬ ਵਾਚ ਦੋਹਰਾ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੇ ਮਨ ਵਜੀਆਂ ਵਾਧਾਈਆਂ।

ਹਾਰੋ ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸੋਧਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਗੁਰਬਾਣੀ ਕੀਰਤਨ ਨਾਲ ਜੁੜਦੇ ਹਾਂ। ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ 7:15 ਵਜੇ ਤੱਕ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਉਪਰੰਤ ਪੰਥ ਦੇ ਮਹਾਨ ਵਿਦਵਾਨ, ਜਿਨ੍ਹਾਂ ਨੂੰ ਅਕਸਰ ਆਪਾਂ ਬੰਗਲਾ ਸਾਹਿਬ, ਗੁਰਦੁਆਰਾ ਸਾਹਿਬ ਦਿੱਲੀ ਤੋਂ ਚੜ੍ਹਦੀ ਕਲਾ ਟਾਈਮ TV 'ਤੇ ਗੁਰਬਾਣੀ ਕਥਾ ਸਰਵਣ ਕਰਦੇ ਹਾਂ, ਡਾਕਟਰ ਅਰਬਨ ਸਿੰਘ ਜੀ ਅਲਵਰ ਵਾਲੇ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਦੋਂ ਨੇਤਰ ਬੰਦ ਕਰਕੇ ਕਥਾ ਸੁਣਾਂਗੇ ਤਾਂ ਇੰਝ ਮਹਿਸੂਸ ਹੋਏਗਾ ਜਿਵੇਂ ਮਸਕੀਨ ਜੀ ਕਥਾ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਹੁਤ ਬਖਸ਼ਿਸ਼ ਹੈ, ਗਿਆਨੀ ਜੀ ਹੁਣੀ ਇੱਕ ਹਫ਼ਤੇ ਵਾਸਤੇ ਐਤਵਾਰ ਤੱਕ ਹਰ ਰੋਜ਼ ਸ਼ਾਮ 7:15 ਵਜੇ ਤੋਂ ਲੈ ਕੇ 8 ਵਜੇ ਤੱਕ ਸੰਗਤਾਂ ਨੂੰ ਗੁਰਬਾਣੀ ਕਥਾ ਦੇ ਨਾਲ ਜੋੜ ਰਹੇ ਹਨ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਭਾਈ ਜਿਹੜੇ ਗੁਰੂ ਦੀ ਹਜ਼ੂਰੀ ਦੇ ਵਿੱਚ ਵੀ ਆਪ ਜੀ ਬੈਠੇ ਹੋ ਔਰ ਜਿਹੜੇ ਘਰਾਂ ਦੇ ਵਿੱਚ ਵੀ ਬੈਠ ਕੇ ਆਪ ਜੀ ਸਰਵਣ ਕਰ ਰਹੇ ਹੋ, ਇਸ ਸਮੇਂ ਤੋਂ ਲਾਹੇ ਪ੍ਰਾਪਤ ਕਰੀਏ, ਕਿਉਂਕਿ ਇਹੋ ਜਿਹੇ ਵਿਦਵਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਫੁਲਵਾੜੀ ਦੇ ਮਹਿਕਦੇ ਹੋਏ ਫੁੱਲ ਬੜੇ ਅਤਿ ਚੰਗੇ ਭਾਗਾਂ ਦੇ ਨਾਲ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਗਿਆਨੀ ਜੀ ਕੱਲ੍ਹ ਦੇ ਆਏ ਹੋਏ ਨੇ ਅਤੇ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ ਕਿਸਮਤ ਸਮਝਦੇ ਹਾਂ ਕਿ ਮਹਾਰਾਜ ਜੀ ਨੇ ਆਪਣੀ ਫੁਲਵਾੜੀ ਦੇ ਇਹੋ ਜਿਹੇ ਫੁੱਲਾਂ ਨੂੰ ਇਸ ਬਰਾਂਟੇ ਵਿਖੇ ਭੇਜਿਆ ਹੈ, ਜੋ ਆਪ ਸਭ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਨਗੇ। ਸੋ ਆਪ ਸਭ ਸੰਗਤਾਂ ਨੇ ਗੁਰਬਾਣੀ ਕਥਾ ਦੇ ਲਾਹੇ ਵੀ ਪ੍ਰਾਪਤ ਕਰਨੇ ਹਨ। ਆਓ ਹੁਣ ਭਾਈ ਸਾਹਿਬ ਜੀ ਹੁਣ ਪਾਸੋਂ 7:15 ਵਜੇ ਤੱਕ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਸੋ ਇਤਨੀ ਸੇਵਾ ਪਰਵਾਹ ਨੂੰ ਕਰਨੀ ਭੁੱਲ ਚੁੱਕਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ, ਅਪਾਰ ਰਹਿਮਤ ਸਦਕਾ ਸੰਧਿਆ ਵੇਲੇ ਦੇ ਦੀਵਾਨ ਸਜੇ ਹਨ। ਆਪ ਜੀ ਨੇ ਸੋਧਾ ਰਹਿਰਾ ਸਾਹਿਬ ਬਾਣੀ ਦੇ ਜਾਪ ਤੋਂ ਉਪਰੰਤ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕੀਤਾ ਹੈ। ਸੋ ਆਓ ਹੁਣ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਬਹੁਤ ਹੀ ਸਤਿਕਾਰਯੋਗ ਡਾਕਟਰ ਹਰਬਨ ਸਿੰਘ ਜੀ ਅਲਵਰ ਵਾਲੇ, ਜਿਨ੍ਹਾਂ ਨੂੰ ਅਕਸਰ ਆਪਾਂ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪੁੱਤਰ ਸਥਾਨ ਬੰਗਲਾ ਸਾਹਿਬ ਦਿੱਲੀ ਤੋਂ ਸਰਵਣ ਕਰਦੇ ਹਾਂ, ਉਹ ਵਿਸ਼ੇਸ਼ ਤੌਰ 'ਤੇ ਸਾਡੇ ਪਾਸ ਪਹੁੰਚੇ ਹਨ। ਗਿਆਨੀ ਜੀ ਹੁਣੀ ਐਤਵਾਰ ਤੱਕ ਹਰ ਰੋਜ਼ ਸ਼ਾਮ 7:15-8 ਵਜੇ ਤੱਕ ਸੰਗਤਾਂ ਨੂੰ ਗੁਰਬਾਣੀ ਕਥਨ ਨਾਲ ਜੋੜਨਗੇ। ਮੈਂ ਭੈਣਾਂ ਨੂੰ ਬੇਨਤੀ ਕਰਦਾ ਕਿ ਇਸ ਪਾਸੇ ਆ ਕੇ ਸੱਜਣ ਦੀ ਕਿਰਪਾਲਤਾ ਕਰੋ ਜੀ, ਔਰ ਗੁਰਬਾਣੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਾਧ ਸੰਗਤ ਇਹੀ ਸਮਾਂ ਹੈ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਝੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਆਓ ਗਿਆਨੀ ਜੀ ਹੁਣ ਪਾਸੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕਿਰਪਾ

सिमरंत नानक राम दामोदर माधव गुरु गुरु प्यारे सतमति गुरु फतेह प्रवान गुरु वाहेगुरु जी का खालसा वाहेगुरु जी की फतेह। अकमी कीर्तन आप जी ने श्रवण किया सिंह साहिब बलविंदर सिंह अते उन्हां दे साथियां पासों। उस तों पहला सोदर दा पाठ आप जी ने श्रवण किया संत स्वरूप साधु स्वरूप सिंह साहिब गुरदीप सिंह जी की मुबारक रसना। कुछ समा मैं आप जी के सन्मुख रखा, कुछ विचार बड़े ध्यान नाल सुनना कि किसी मनुख दे कोल जे बोलन की कला है, ये बहुत वड्डी कला है, बहुत, क्योंकि जे कला नहीं है मनुख बोल नहीं सकता। पर सुनने वास्ते भी कला होनी चाहिए, जे कला नहीं है नहीं सुन पाप। आप जी ने कहना है ज्ञानी जी बोलन वास्ते कला चाहिए है, ये तो असी मनते हैं, पर सुनने वास्ते कि कला चाहिए है? बस कन्न सुनते पे, ये कला की की लोग। पर आप जी नूं मैं अर्ज करां कि कन्न जो हन करीब करीब 3000 किस्म दियां आवाजां सुन सकते हैं कन्न, और रोज आप जी सुन वो कन्नां दे विच गुंजार पैंदी है, आवाज पैंदी है, लेकिन मसां को 2-3 किस्म की धुन की आप जी नूं खबर आती है, ये बस की आवाज है, ये कार की आवाज है, बाकी दोनों आउंदियां ने चली जांदियां, याद नहीं रहिंदियां। कारण की है? क्योंकि ध्यान नहीं है, ध्यान नहीं है। जे ध्यान नहीं है तो सुन के भी नहीं सुन पाए, क्योंकि ध्यान चाहिए सी, वो ध्यान किधरे होर पासे सी, क्योंकि किधरे ऐसा ना समझ लेना कि कन्न सुन दे ने, किधरे ऐसा ना समझ लेना कि अखां देख दिया, किधरे ऐसा ना समझ लेना कि रसना बोलती है। बड़ी गहरी गल जिहड़ी आप जी दे सन्मुख रख रहे हैं कि अखां केवल और केवल यंत्र हन, पर देखने वाली चेतना पिछे बैठी है अखां दे पिछे। जो ये कन्न हन ये केवल और केवल यंत्र हन, इंस्ट्रूमेंट हन, पर सुनने वाली चेतना ये पिछे बैठी है पिछे। फिर इसे तरह रसना दे पिछे भी वो चेतना बैठी हुई। हुण जे किधरे वो चेतना किधरे बाजार विच घूमती होवे और शरीर आप जी दा गुरुद्वारे बैठा होवे तो कन्न की सुनेंगे? ध्यान नहीं सी आप जी दा, अखां की देखणगियां क्योंकि चेतना सी नहीं, अखां इत्थे सन, चेतना किधरे होर पासे सी। जिवें कई बार आप जी किसी दे सामने चो लंघ जाते हो, कई बार, लेकिन फिर आप जी कह देंगे गुस्ताखी माफ मैं तेनों देखिया नहीं, जदों के सामने चो लंघ गया सी
ਪਰ ਦੇਖੇ ਇਹ ਕਿਵੇਂ ਹੋ ਸਕਦਾ, ਸਾਹਮਣੇ ਤੋਂ ਲੰਘ ਗਿਆ। ਆਪ ਜੀ ਕਹਿੰਦੇ ਹੋ ਮੈਂ ਤੈਨੂੰ ਦੇਖਿਆ ਨਹੀਂ, ਉਹਦਾ ਇੱਕੋ ਹੀ ਕਾਰਨ ਸੀ, ਆਪ ਜੀ ਦਾ ਧਿਆਨ ਨਹੀਂ ਸੀ ਉੱਥੇ, ਆਪ ਜੀ ਦੀ ਚੇਤਨਾ ਨਹੀਂ ਸੀ ਉੱਥੇ, ਚੇਤਨਾ ਕਿਧਰੇ ਹੋਰ ਪਾਸੇ ਸੀ। ਤੋ ਜਿਤਨੀ ਦੇਰ ਵੀ ਬੈਠੋ ਤੋ ਸੁਣਨ ਦੀ ਜਿਹੜੀ ਕਲਾ ਹੈ ਧਿਆਨ, ਉਸਨੂੰ ਹੋਸ਼ ਕਹਿੰਦੇ ਨੇ, ਅਵੇਅਰਨੈਸ, ਹੋਸ਼ ਵਿੱਚ ਬੈਠ ਕੇ ਸੁਣ। ਹੁਣ ਮੈਂ ਅਰਜ਼ ਕਰਾਂ, ਸਿੰਘ ਸਾਹਿਬ ਨੇ, ਬਲਵਿੰਦਰ ਸਿੰਘ ਨੇ ਜੋ ਸ਼ਬਦ ਪੜਿਆ, ਦਰਸ਼ ਤੇਰੇ ਕੀ ਪਿਆਸ ਮਨ ਲਾਗ, ਇਹ ਸ਼ਬਦ ਚੱਲ ਰਿਹਾ ਸੀ। ਕਈ ਵਾਰ ਮੈਂ ਅਰਜ਼ ਕਰਦਾ ਕਿ ਕੀਰਤਨ ਜਾਂ ਗਾਇਕੀ ਤਿੰਨ ਕਿਸਮ ਦੀ ਆਉਂਦੀ, ਤਿੰਨ ਕਿਸਮ। ਪਹਿਲੀ ਕਿਸਮ ਹੈ ਜਿਸ ਨੂੰ ਕਹਿੰਦੇ ਨੇ ਬਾਜ਼ਾਰੀ ਗਾਇਕੀ। ਬਾਜ਼ਾਰ ਸੁਣੇਗਾ, ਵੱਧ ਤੋਂ ਵੱਧ ਧਨ ਮਿਲੇਗਾ, ਲੋਕ ਸੁਣਨਗੇ, ਵੱਧ ਤੋਂ ਵੱਧ ਧਨ ਦੀ ਪ੍ਰਾਪਤੀ ਹੋ। ਧਨ ਕਰਕੇ ਗਾਉਣਾ ਇਸ ਨੂੰ ਕਹਿੰਦੇ ਨੇ ਬਾਜ਼ਾਰੀ ਗਾਇਕੀ। ਉਸਦਾ ਕੀ ਮਾਂ ਮਿਸ਼ਨ ਕੇਵਲ ਔਰ ਕੇਵਲ ਧਨ ਇਕੱਠਾ ਕਰਨਾ, ਜਾਂ ਫਿਰ ਇਹ ਵੀ ਕਹਿ ਸਕਦੇ ਹੋ ਕਥਾ ਵੀ, ਇਹ ਕਿਧਰੇ ਧਨ ਹੀ ਕਮਾਉਣਾ ਹੈ ਕਥਾ ਕਰ ਕਰਕੇ, ਫਿਰ ਇਹ ਵੀ ਗਾਇਕੀ ਸਮਝ ਲਵੋ ਬਾਜ਼ਾਰੀ, ਕਿਉਂਕਿ ਧਨ ਚਾਹੀਦਾ ਹੈ, ਧਨ ਇਕੱਠਾ ਕਰਨਾ। ਜਿਹੜੀ ਗਾਇਕੀ ਕੇਵਲ ਔਰ ਕੇਵਲ ਧਨ ਇਕੱਠਾ ਕਰਨ ਵਾਸਤੇ ਕੀਤੀ ਜਾਂਦੀ ਹੈ ਬਾਜ਼ਾਰੀ ਗਾਇਕੀ, ਫਿਰ ਦੂਜੀ ਗਾਇਕੀ ਹੈ ਜਿਸ ਨੂੰ ਕਹਿੰਦੇ ਨੇ ਦਰਬਾਰੀ। ਦਰਬਾਰੀ ਕਿ ਗਾਇਕੀ ਇਤਨੀ ਸ਼ਿਖਰ ਤੇ ਪਹੁੰਚੇ ਕਿ ਰਾਜੇ ਔਰ ਮਹਾਰਾਜੇ ਮੇਰੀ ਗਾਇਕੀ ਸੁਣਨ, ਜਿਵੇਂ ਤਾਨਸੇਨ ਦੀ ਗਾਇਕੀ ਅਕਬਰ ਸੁਣਦਾ ਸੀ, ਬਿਰਜੂ ਦੀ ਗਾਇਕੀ ਅਕਬਰ ਸੁਣਦਾ ਸੀ, ਹੋਰ ਵੀ ਵੱਡੇ ਵੱਡੇ ਸੰਗੀਤਕਾਰ ਹੋਏ ਨੇ, ਗਾਇਕ ਕਲਾਕਾਰ। ਦਰਬਾਰ ਵਿੱਚ ਗਾਉਣਾ ਔਰ ਮਾਨ ਸਨਮਾਨ ਪ੍ਰਾਪਤ ਕਰਨਾ। ਫਿਰ ਤੀਜੀ ਗਾਇਕੀ ਹੈ ਜੋ ਨਾ ਬਾਜ਼ਾਰੀ ਹੈ, ਨਹੀਂ ਚਾਹੀਦਾ ਧਨ, ਇਹ ਲੋੜ ਪੂਰੀ ਹੋ ਜਾਏਗੀ ਮੇਰੀ। ਨਹੀਂ ਤਮੰਨਾ ਕਿਸੇ ਸਮਰਾਟ ਦੇ ਸਾਹਮਣੇ ਬੈਠ ਕੇ ਮੈਂ ਗਾਇਕੀ ਪੇਸ਼ ਕਰਾਂ, ਨਹੀਂ ਤਮੰਨਾ। ਫਿਰ ਗਾਇਕੀ ਕਿਸ ਵਾਸਤੇ, ਕਹਿਣ ਲੱਗੇ ਨਾ ਬਾਜ਼ਾਰੀ ਗਾਇਕੀ ਨਾ ਦਰਬਾਰੀ ਗਾਇਕੀ, ਕੇਵਲ ਔਰ ਕੇਵਲ ਨਿਰੰਕਾਰੀ ਗਾਇਕੀ। ਨਿਰੰਕਾਰ ਜੋ ਮੈਨੂੰ ਮਿਲਿਆ ਹੈ ਉਹਦਾ ਸ਼ੁਕਰਾਨਾ, ਉਹਦਾ ਧੰਨ ਧੰਨ। ਹੁਣ ਜੇ ਮੈਂ ਇਸ ਤਰ੍ਹਾਂ ਅਰਥ ਕਰਾਂ, ਸਿੰਘ ਸਾਹਿਬ ਗੁਰਦੀਪ ਸਿੰਘ ਜੀ, ਆਪ ਮਿਊਜ਼ਿਕ ਦੇ ਵਿੱਚ ਆਪ ਜੀ ਨੇ ਮਾਸਟਰ ਕੀਤੀ ਹੋਈ ਹੈ, ਅਤੇ ਜਿਸ ਨੇ ਮਾਸਟਰ ਕੀਤੀ ਹੋਈ ਹੈ ਉਸਨੂੰ ਬਹੁਤ ਕੁਝ ਸਾਧਨਾ ਕਰਨੀ ਪੈਂਦੀ ਹੈ, ਬਹੁਤ ਕੁਝ ਸਾਧਨਾ। ਕੇਵਲ ਔਰ ਕੇਵਲ ਗਾਇਕੀ ਦੇ ਤਲ 'ਤੇ ਹੀ ਨਹੀਂ, ਧਰਮ ਦੇ ਤਲ 'ਤੇ ਵੀ ਸਾਧਨਾ। ਜਿਵੇਂ ਛੋਟਾ ਜਿਹਾ ਖਿਆਲ ਆਪ ਜੀ ਦੇ ਸਨਮੁੱਖ ਰੱਖਾਂ, ਫਿਰ ਮੈਂ ਮੂਲ ਟੋਪਿਕ 'ਤੇ ਆਉਂਦਾ, ਕਿਉਂਕਿ ਕੀਰਤਨ ਮੈਂ ਭਾਈ ਸਾਹਿਬ ਦਾ ਵੀ ਸੁਣਿਆ, ਸਿੰਘ ਸਾਹਿਬ ਗੁਰਦੀਪ ਸਿੰਘ ਜੀ ਦਾ, ਮੈਨੂੰ ਇੱਕ ਗੱਲ ਚੇਤੇ ਆ ਕਿ ਗਾਇਕੀ ਦੇ ਵਿੱਚ ਜਿਹੜੇ ਸੱਤ ਸਵਰ ਚੱਲਦੇ ਹਨ, ਸੱਤ, ਸਾ ਰੇ ਗਾ ਮਾ ਪਾ ਦਾ ਨੀ, ਬਸ ਇਹਨਾਂ ਦੇ ਵਿੱਚ ਹੀ ਸਾਰੀ ਗਾਇਕੀ ਹੈ, ਇਹਨਾਂ ਦੇ ਵਿੱਚ। ਕਿਉਂਕਿ ਕੁਝ ਸਾਲ ਦਾਸ ਨੂੰ ਵੀ ਗੁਰੂ ਸਾਹਿਬ ਨੇ ਸੇਵਾ ਦਿੱਤੀ ਸੀ ਕੀਰਤਨ ਕਰਨ ਦੀ, 20-25 ਸਾਲ ਕੀਰਤਨ ਦੀ ਸੇਵਾ ਕਰਦੇ ਰਹੇ ਸੀ, ਅਤੇ ਕਿਸੇ ਨੇ ਕਿਹਾ ਗਿਆਨੀ ਜੀ ਕੀਰਤਨ ਕਰਨਾ ਕੀ ਹੈ, ਬਸ ਸਰਗਮ ਸਿੱਖ ਲਓ, ਹੋ ਗਿਆ ਕੀਰਤਨ। ਮੈਂ ਕਿਹਾ ਦੋ ਵੀ, ਪਰ ਸਰਗਮ ਕਹਿੰਦੀ ਕੀ ਪਈ ਹੈ, ਮੈਂ ਕਹੇ ਤਾਂ ਸੁਣ ਲੈ,
ਕੁਛ ਕਹਿੰਦੀ ਪਈ ਹੈ। ਸਰ ਖਾਲੀ ਸਰਗਮ ਸਿੱਖਣ ਨਾਲ ਗੱਲ ਨਹੀਂ ਬਣਦੀ, ਸਰਗਮ ਕੁਛ ਬੋਲਦੀ ਪਈ ਹੈ। ਕਹਿਣ ਲੱਗੇ ਕੀ ਬੋਲਦੀ ਪਈ ਹੈ? ਮੈਂ ਕਿਹਾ ਸਰਗਮ ਦਾ ਸਾਹ ਬੋਲਦਾ ਪਿਆ ਹੈ ਪੁਰਖਾ, ਪਹਿਲਾਂ ਸਾਧਨਾ ਕਰ। ਸਰਗਮ ਦਾ ਰੇ ਅੱਖਰ ਬੋਲ ਰਿਹਾ, ਫਿਰ ਰਿਆਜ਼ ਕਰ, ਮਿਹਨਤ ਕਰ, ਮਿਹਨਤ। ਸਰਗਮ ਦਾ ਗੱਗਾ ਅੱਖਰ ਬੋਲਦਾ ਪਿਆ ਹੈ, ਤੇਰਾ ਜੀਵਨ ਵੀ ਗੰਭੀਰ ਹੋਵੇ, ਗੰਭੀਰ। ਸਰਗਮ ਦਾ ਮੈਂ ਅੱਖਰ ਬੋਲਦਾ ਪਿਆ, ਤੇਰੇ ਵਿੱਚ ਮਧੁਰਤਾ ਵੀ ਹੋਵੇ। ਫਿਰ ਸਰਗਮ ਦਾ ਪਾ ਅੱਖਰ ਬੋਲਦਾ ਪਿਆ, ਤੇਰੇ ਵਿੱਚ ਪਵਿੱਤਰਤਾ ਵੀ ਹੋਵੇ, ਪਵਿੱਤਰਤਾ। ਫਿਰ ਸਰਗਮ ਦਾ ਧਾ ਅੱਖਰ ਬੋਲਦਾ ਪਿਆ, ਤੇਰੇ ਵਿੱਚ ਧੀਰਜ ਵੀ ਹੋਵੇ, ਧੀਰਜ, ਧੀਰਜ। ਜਤ ਪਹਾਰਾ ਧੀਰਜ ਸੁਣਿਆ। ਫਿਰ ਨੀ ਅੱਖਰ ਕਹਿੰਦਾ ਹੈ, ਤੇਰੇ ਵਿੱਚ ਨਿਮਰਤਾ ਵੀ ਤਾਂ ਹੋਵੇ। ਯਕੀਨ ਮੰਨਣਾ, ਮੈਂ ਇਹ ਸਾਰੇ ਹੀ ਗੁਣ ਜਿਹੜੀਆਂ ਇਲਾਹੀ ਮੂਰਤਾਂ ਬੈਠੇ ਹੋਏ ਨੇ, ਰਾਗੀ ਸਾਹਿਬਾਨ, ਭਾਈ ਸਾਹਿਬ ਸਿੰਘ ਸਾਹਿਬ, ਗੁਰਦੀਪ ਸਿੰਘ, ਪੂਰਾ ਸਟਾਫ, ਫਿਰ ਆਪ ਜੀ ਦੇ ਅੰਦਰ ਵੀ ਗੁਰੂ ਦੀ ਰਹਿਮਤ ਹੈ, ਪਿਆਰ। ਮੈਂ ਕਈ ਵਾਰੀ ਅਰਜ਼ ਕਰਨਾ ਕਿ ਸਾਧੂ ਬਿਨ ਨਾਹੀਂ ਦਰਬਾਰ, ਸਾਧੂ ਚਾਹੀਦਾ। ਤੋ ਸੰਤ ਸਰੂਪ ਭਾਈ ਸਾਹਿਬ ਜੀ, ਸਿੰਘ ਸਾਹਿਬ ਜੀ, ਜੋ ਗੁਰਦੀਪ ਸਿੰਘ ਜੀ ਨੇ ਪਾਠ ਸੁਣਾਇਆ, ਰਹਿਰਾਸ, ਇਹ ਅਰਬੀ ਅਲਫਾਜ਼। ਰਹਿਰਾਸ ਕਿਸ ਨੂੰ ਕਹਿੰਦੇ? ਸੰਤ ਸਿੰਘ ਜੀ ਮਸ਼ਕੀਨ ਗੱਲ ਕਹਿੰਦੇ ਸੀ ਕਿ ਰਹਿਰਾਸ ਸ਼ਬਦ ਇਹ ਬਾਣੀ ਦਾ ਸਿਰਲੇਖ ਨਹੀਂ ਹੈ, ਸਿਰਲੇਖ ਹੈ ਸੋਤਰ। ਫਿਰ ਅਸੀਂ ਰਹਿਰਾਸ ਕਿਉਂ ਕਹਿੰਦੇ? ਰਹਿਰਾਸ ਸੁਣੋ, ਰਹਿਰਾਸ ਦਾ ਮਾਇਨਾ ਕੀ ਹੈ? ਤੋ ਇਹ ਉਰਦੂ ਅਲਫਾਜ਼, ਅਰਬੀ ਅਲਫਾਜ਼। ਰਹਿਰਾਸ, ਰਹਿ ਔਰ ਰਾਸ, ਦੋ ਸ਼ਬਦਾਂ ਦਾ ਜੋੜ, ਦੋ ਸ਼ਬਦਾਂ। ਰਾਸ ਕਹਿੰਦੇ ਹਨ ਪੂੰਜੀ ਨੂੰ, ਦੌਲਤ ਨੂੰ, ਔਰ ਰਹਿ ਕਹਿੰਦੇ ਨੇ ਮਾਰਗ, ਮਾਰਗ ਦੀ ਪੂੰਜੀ। ਕਿਹੜੇ ਮਾਰਗ ਦੀ? ਕਿ ਜਿਸ ਮਾਰਗ 'ਤੇ ਤੇਰਾ ਧਨ ਨਹੀਂ ਚੱਲੇਗਾ, ਜਿਸ ਮਾਰਗ 'ਤੇ ਤੇਰੇ ਮਿੱਤਰ ਤੈਨੂੰ ਸਾਥ ਨਹੀਂ ਦੇਣੇ, ਜਿਸ ਮਾਰਗ 'ਤੇ ਤੇਰਾ ਸਰੀਰ ਵੀ ਤੇਰੇ ਤੋਂ ਛੁੱਟ ਜਾਏ, ਉਸ ਮਾਰਗ 'ਤੇ ਸਫ਼ਰ ਕਰਨਾ ਹੈ। ਕਿਸ ਨੇ? ਸੂਖਮ ਸਰੀਰ ਨੇ, ਜਿਸ ਨੂੰ ਅਸੀਂ ਰੂਹ ਕਹਿੰਦੇ ਹਾਂ, ਪਰ ਸਰੀਰ ਦੇ ਅੰਦਰ ਸੱਤ ਸਰੀਰ ਹਨ, ਸੱਤ ਸਰੀਰ, ਜੋ ਗੁਰਮੁਖ ਪਿਆਰਿਆਂ ਨੇ, ਪ੍ਰਬੰਧਕ ਸੱਜਣਾਂ ਨੇ, ਪ੍ਰਧਾਨ ਸਾਹਿਬ ਜੀ ਨੇ, ਸਕੱਤਰ ਸਾਹਿਬ ਜੀ ਨੇ, ਸਮੂਹ ਮੈਂਬਰ ਸਾਹਿਬਾਨ ਨੇ ਜੇ ਮੈਨੂੰ ਦਾਸ ਨੂੰ ਸਮਾਂ ਬਖਸ਼ਿਆ, ਸੱਤ ਦਿਨ ਦਾ, ਮੈਂ ਰੋਜ਼ ਜ਼ਿਕਰ ਕਰਾਂਗਾ ਇੱਕ ਇੱਕ ਸਰੀਰ, ਕਿਉਂਕਿ ਹੁਣ ਤੱਕ ਤਾਂ ਸਾਨੂੰ ਇੱਕੋ ਹੀ ਸਰੀਰ ਦੀ ਖਬਰ ਹੈ, ਪਰ ਅੰਦਰ ਹੋਰ ਵੀ ਸਰੀਰ ਨੇ, ਉਹ ਕਿਸ ਤਰ੍ਹਾਂ ਵਰਕ ਕਰਦੇ ਹਨ ਉਹ ਵੀ ਮੈਂ ਕਰਾਂਗਾ। ਜੋ ਸਰੀਰ ਸਾਨੂੰ ਮਾਤਾ ਪਿਤਾ ਤੋਂ ਮਿਲਿਆ ਹੈ, ਫਿਜੀਕਲ ਬਾਡੀ, ਇਸ ਇੱਕ ਦਿਨ ਇਸ ਨੂੰ ਅਸੀਂ ਛੱਡ ਕੇ ਚਲੇ ਜਾਂਦੇ, ਲੇਕਿਨ ਮਨੁੱਖ ਦਾ ਜੋ ਸਾਰੇ ਦਾ ਸਾਰਾ ਸਮਾਂ ਗੁਜ਼ਰਦਾ ਹੈ, ਜਿਹੜੀ ਦੌੜ ਭੱਜ ਹੁੰਦੀ ਹੈ, ਉਹ ਕੇਵਲ ਔਰ ਕੇਵਲ ਇਸ ਸਰੀਰ ਵਾਸਤੇ, ਰੋਟੀ ਵਾਸਤੇ, ਬਸ ਰੋਟੀ ਚਾਹੀਦੀ, ਧਨ ਚਾਹੀਦਾ ਹੈ। ਕਿਸੇ ਨਾ ਕਿਸੇ ਰੂਪ ਵਿੱਚ ਧਨ ਵੀ ਰੋਟੀਆਂ ਦਾ ਹੀ ਬੰਡਲ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ, ਬਸ ਇਸੇ ਦੇ ਪਿੱਛੇ ਸਮਾਂ ਗੁਜ਼ਰਦਾ ਰਹਿੰਦਾ, ਗੁਜ਼ਰਦਾ ਰਹਿੰਦਾ। ਜਦੋਂ ਸਰੀਰ ਛੁੱਟ ਜਾਏਗਾ, ਰੂਹ ਨੇ ਫਿਰ ਸਫ਼ਰ ਕਰਨਾ ਹੈ, ਆਪਣੀ ਮੰਗ ਲੈ ਕੇ ਉਹ ਫਿਰ ਤੁਰ ਪਏ, ਆਪਣੀ ਪਿਆਸ ਲੈ ਕੇ ਫਿਰ ਤੁਰ ਪਏ, ਜਿਸ ਤਰ੍ਹਾਂ ਦੀ ਪਿਆਸ ਹੋਵੇ ਉਸੇ ਤਰ੍ਹਾਂ ਦਾ ਸਰੀਰ ਲੈ ਫਿਰ ਜਨ ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼, ਫਿਰ ਜਨਮ ਹੋਇਆ, ਫਿਰ ਵੱਡੇ ਹੋਏ,
फिर तालीम हासिल की, फिर रोजी रोटी की फिक्र, फिर बच्चियां की फिक्र, कारोबार की फिक्र, फिर बुढ़ेपे का दुख, फिर मौत का डर, फिर जन्म आ गया। सिलसिला चलता रहेगा, चलता। जे किधरे इस सिलसिले नूं मिटाना चाहते हो, कि ज्ञानी जी हुण दोबारा नहीं आना चाहते संसार, देख लिए सब कुछ, वेख लिया धन भी, वेख लिया रुतबे भी, वेख ले प्यास उत्थे दी उत्थे, देश विदेश भी वेख ले प्यास उत्थे दी उत्थे, लखां करोड़ां कट्ठे हो गए प्यास उत्थे दी उत्थे। हकीकत पछम का एक फिलोसफर होया, वो एक गल कहिंदा सी, बड़े ध्यान नाल सुनना, कि अमीर दी प्यास और गरीब दी प्यास दा तल इको ही, लेवल इको ही। आप जी ने कहना ज्ञानी जी लेवल एक किवें हो सकदा, अमीर दी प्यास वड्डी होंदी है, गरीब दी प्यास छोटी होंदी है, तल इको किवें होंदा है, लेवल इको किवें होंदा है। तो वो पछम दा विचारक वो कहिंदा है, जिहदा नाम सी सिगमंड फ्राइड, वो मनोचिकित्सक सी, उसने मन ते बहुत वर्क कीता, मन की है किसनों कहिंदे ने, ध्यान नाल सुनना। वो कहिंदा है कि एक गरीब दे कोल दस रुपए $10 सन, फिर एक अमीर दे कोल $100, एक नूं असीं कहिंदे आ गरीब, एक नूं असीं कहिंदे आ अमीर, उहदे कोल $100, एक कोल दस। हुण जिस दे कोल $10 हन उहनूं पुछ लईए कि तेरी तमन्ना की है, उसने कहना ये दस जड़े हन ये किसी ना किसी ढंग नाल घट तों घट 100 तां हो जा, 90 दी गिणती, 90 होर चाहिए। जे अमीर नूं पुछ लईए तेरे कोल $100 हन तेनूं की चाहीदा है, वह कहिंदे ने घट तों घट 1000 तां हो जाण, 900 होर चाहीदे। ये 9 दा आंकड़ा जिहड़ा ये चलदा पैंदा 90 दा। फिर किसी कोल जे 10 लख हन वह कहिंदा घट तों घट 1 करोड़ चाहीदे, 9 दा आंकड़ा 90 को। और जिहदे कोल 1 करोड़ हन वह की कहिंदा है, वह कहिंदा है घट तों घट 90 करोड़ होर हो जाण तां अरब तां हो जाए पूरा, लेकिन खांदा सिर्फ दो ही रोटी। बाकी दा जिहड़ा धन साडे कोल पिया है उहदी रखवाली ही करदे रहिंदे, हकीकत रखवाली हुंदी। हुण जे किधरे टाटा बिरला नूं पुछिया जावे कि धन दी की कीमत है, उहनां दे सामणे कुछ भी नहीं पिया है, बस खाली पिया रोटियां तो भी खा, लेकिन मनुख भजदा है, मन भजदा है। धन चाहिदा है, चाहिदा है, मैं भी निखेती नहीं करदा, क्योंकि रोजी रोटी का बंदोबस्त होवे धन चाहिदा है, लेकिन फिर एक गल होर है, तू इस रूहे जमीन ते आया है उसका मूल कारण की है, ये तो समझ क्यों आया। फैडरिक नीत्से होया, वो कई बार मखौल में एक गल कह देता सी, कहिंदा सी बस असीं सुट्टे गए हाँ बाकी कुछ नहीं है। कहिण लगे किवें सुट्टे गए हाँ, ते फिर उसने बहुत सोहना लिखिया कि जेकर कुछ भी नहीं करते पए हाँ, इबादत नहीं करते पए हाँ, सिमरन साधना नहीं है, नाम बाणी का अभ्यास नहीं है, तो फिर रूहे जमी ते आवना कहिंदे सुट्टे गए हाँ, यही होर की। तो जो सिरलेख सोदर है उसनू रैरास कहिंदे ने, रैरास का मायना है कि उस राह की दौलत, जिस राह ते जहें मात पिता सुत मीत नभाई, मन ऊहां नाम तेरे संग सहाय, नाम तेरा साथी है, नाम तेरा साथी। हुण वो जो नाम है, नाम किसनू कहिंदे ने,
ਕਿਉਂਕਿ ਜਦੋਂ ਵੀ ਨਾਮ ਦੀ ਗੱਲ ਆਉਂਦੀ ਹੈ, ਨਾਮ ਕਿਸ ਨੂੰ ਕਹਿੰਦੇ ਨੇ? ਕਿਉਂਕਿ ਇੱਕ ਬਜ਼ੁਰਗ ਨੇ ਕੈਨੇਡਾ ਦੀ ਧਰਤੀ ਟੋਰੰਟੋ, ਉੱਥੇ ਮੈਨੂੰ ਇੱਕ ਬਜ਼ੁਰਗ ਆ ਕੇ ਕਹਿੰਦਾ ਹੈ, ਗਿਆਨੀ ਜੀ ਨਾਮ ਦੀ ਕਥਾ ਕਰਨੀ, ਨਾਮ ਕਿਸ ਨੂੰ ਕਹਿੰਦੇ ਨੇ? ਮੈਂ ਕਿਹਾ ਹੱਦ ਹੋ ਗਈ, ਸਾਰਾ ਜੀਵਨ ਗੁਜ਼ਰ ਗਿਆ, ਹਾਲੇ ਤੱਕ ਪਤਾ ਹੀ ਨਹੀਂ ਨਾਮ ਕਿਸ ਨੂੰ ਕਹਿੰਦੇ ਨੇ, ਕਿਸ ਨੂੰ ਕਹਿੰਦੇ। ਥੋੜ੍ਹੀ ਜਿਹੀ ਵਿਚਾਰ ਮੈਂ ਇਸ 'ਤੇ ਰੱਖਾਂ ਕਿ ਜਦੋਂ ਇਸ ਰੂਹੇ ਜ਼ਮੀਨ 'ਤੇ ਮਨੁੱਖ ਨਹੀਂ ਸੀ, ਬਨਸਪਤੀ ਸੀ, ਤਮਾਮ ਸਮੁੰਦਰ ਸੀ, ਪਰਬਤ ਸੀ, ਔਰ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਸੀ, ਧਰਤੀ 'ਤੇ ਰਹਿਣ ਵਾਲੇ ਵੀ ਜੀਵ ਜੰਤੂ ਸੀ, ਪਰ ਨਾਮ ਕਿਸੇ ਦਾ ਵੀ ਨਹੀਂ ਸੀ, ਕਿਸੇ ਦਾ ਵੀ ਨਹੀਂ। ਇਹ ਸੂਰਜ ਹੈ, ਨਾਮ ਸੂਰਜ ਨਹੀਂ ਸੀ। ਇਹ ਚੰਦਰਮਾ ਹੈ, ਨਾਮ ਚੰਦਰਮਾ ਨਹੀਂ ਸੀ। ਇਹ ਬਨਸਪਤੀ ਹੈ, ਨਾਮ ਬਨਸਪਤੀ ਨਹੀਂ ਸੀ। ਫਿਰ ਨਾਮ ਕਿਸਨੇ ਰੱਖੇ? ਜਦੋਂ ਇਸ ਰੂਹੇ ਜ਼ਮੀਨ 'ਤੇ ਮਨੁੱਖ ਆਇਆ ਤੇ ਫਿਰ ਮਨੁੱਖ ਨੇ ਮਨੁੱਖ ਦੇ ਨਾਮ ਰੱਖਣੇ ਸ਼ੁਰੂ ਕੀਤੇ, ਤੂੰ ਫਲਾਣਾ ਹੈ, ਤੂੰ ਫਲਾਣਾ ਹੈ, ਤੂੰ ਫਲਾਣਾ। ਮਨੁੱਖ ਨੇ ਮਨੁੱਖ ਦੇ ਨਾਮ ਰੱਖਣੇ ਸ਼ੁਰੂ ਕੀਤੇ ਆਈਡੈਂਟੀ ਵਾਸਤੇ, ਪਹਿਚਾਣ ਵਾਸਤੇ। ਫਿਰ ਜਦੋਂ ਮਨੁੱਖ ਮਨੁੱਖ ਨੂੰ ਨਾਮ ਦੇ ਕੇ ਵਿਹਲਾ ਹੋਇਆ, ਫਿਰ ਮਨੁੱਖ ਨੇ ਤਮਾਮ ਬਨਸਪਤੀ ਦੇ ਨਾਮ ਰੱਖੇ। ਇਹ ਕਿੱਕਰ ਦਾ ਰੁੱਖ ਹੈ, ਇਹ ਪਿੱਪਲ ਦਾ ਰੁੱਖ ਹੈ, ਇਹ ਅੰਬ ਦਾ ਰੁੱਖ ਹੈ। ਫਿਰ ਮਨੁੱਖ ਨੇ ਬਨਸਪਤੀ ਦਾ ਨਾਮ ਦਿੱਤਾ, ਫਿਰ ਪਰਬਤਾਂ ਦਾ ਨਾਮ, ਫਿਰ ਸਮੁੰਦਰ ਦਰਿਆਵਾਂ ਦਾ ਨਾਮ। ਔਰ ਜਦੋਂ ਸਾਰਿਆਂ ਦਾ ਨਾਮ ਰੱਖ ਕੇ ਜਦੋਂ ਮਨੁੱਖ ਫਰੀ ਹੋਇਆ, ਤੇ ਫਿਰ ਮਨੁੱਖ ਨੇ ਰੱਬ ਦੇ ਨਾਮ ਵੀ ਰੱਖਣੇ ਸ਼ੁਰੂ ਕਰ ਦਿੱਤੇ। ਤੂੰ ਮਨੋਹਰ ਹੈ, ਮਨ ਨੂੰ ਬਹੁਤ ਚੰਗਾ ਲੱਗਦਾ ਹੈ, ਸੋਹਣਾ ਲੱਗਦਾ ਹੈ, ਤੂੰ ਮਨੋਹਰ। ਤੂੰ ਭਗਵਾਨ ਹੈ, ਕਿਉਂਕਿ ਬਹੁਤ ਭਾਗਾਂ ਵਾਲਾ ਹੈ, ਭਾਗਿਸ਼ਾਲੀ। ਤੂੰ ਈਸ਼ਵਰ ਹੈ, ਕਿਉਂਕਿ ਤੇਰੇ ਕੋਲ ਐਸ਼ਵਰੀ ਹੈ, ਸਭ ਕੁਛ ਤੇਰੇ ਕੋਲ। ਇਹ ਸਾਰੇ ਦੇ ਸਾਰੇ ਨਾਮ ਕੀਰਤਨ। ਤੂੰ ਮੁਰਾਰੀ ਹੈ, ਕਿਉਂਕਿ ਮੁਰ ਨਾਮਕ ਦੈਂਤ ਨੂੰ ਮਾਰਿਆ, ਤੇਰਾ ਨਾਮ ਮੁਰਾਰੀ। ਮੁਕਤਸਰ ਮੈਂ ਅਰਜ ਕਰਾਂ, ਸਾਰੇ ਦੇ ਸਾਰੇ ਨਾਮ ਕੀਰਤਨ ਨਾਮ, ਕਰਮ ਨਾਲ ਜੁੜੇ। ਸੰਤ ਸਿੰਘ ਮਸ਼ਕੀਨ ਇੱਕ ਗੱਲ ਕਹਿੰਦੇ ਸੀ ਕਿ ਸਾਰੇ ਨਾਮ ਉਸੇ ਦੇ ਨੇ, ਇੱਕ ਵੀ ਨਾਮ ਉਸੇ ਦਾ ਨਹੀਂ। ਸਾਰੀ ਧਰਤੀ ਉਸੇ ਦੀ ਹੈ, ਤੇ ਫਿਰ ਆਪ ਜੀ ਕਹਿੰਦੇ ਨੇ ਬਹੁਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਅਨਾਮ ਹੈ ਅਠਾਮ ਹੈ। ਸਾਰੇ ਨਾਮ ਤੇਰੇ ਹਨ, ਇੱਕ ਵੀ ਨਾਮ ਤੇਰਾ ਨਹੀਂ। ਹਕੀਕਤ ਉਸਨੂੰ ਕੀ ਆਖੋਗੇ? ਉਹ ਤਾਂ ਇੱਕ ਜੋਤ ਹੈ। ਇਹ ਜੋਤ ਵੀ ਇੱਕ ਸ਼ਬਦ ਰੱਖਿਆ ਗਿਆ, ਬਾਕੀ ਉਹਦਾ ਕੋਈ ਨਾਮ ਨਹੀਂ ਟੋਪਤ। ਫਿਰ ਕੋਈ ਇਹ ਨਹੀਂ ਕਹਿ ਸਕਦਾ ਕਿ ਪਰਮਾਤਮਾ ਕਿਸੇ ਵਿਸ਼ੇਸ਼ ਥਾਂ 'ਤੇ ਰਹਿੰਦਾ ਹੈ, ਕੋਈ ਨਹੀਂ ਕਹਿ ਸਕਦਾ ਕਿ ਪਰਮਾਤਮਾ ਕਾਬਾ ਵਿੱਚ ਰਹਿੰਦਾ ਹੈ, ਨਹੀਂ। ਪਰਮਾਤਮਾ ਕੇਵਲ ਔਰ ਕੇਵਲ ਕੈਲਾਸ਼ ਪਰਬਤ 'ਤੇ ਨਹੀਂ, ਪਰਮਾਤਮਾ ਹਰ ਥਾਂ 'ਤੇ ਮੌਜੂਦ ਹੈ, ਹਰ ਥਾਂ। ਇੱਕ ਸ਼ਾਇਰ ਲਿਖਦਾ ਹੈ ਕਿ ਹਿੰਦੂ ਬਨੋ ਤੋ ਮਥੁਰਾ, ਜੇ ਤੂੰ ਹਿੰਦੂ ਹੈ ਤਾਂ ਤੇਰੀ ਦੌੜ ਜਿਹੜੀ ਹੈ ਮਥੁਰਾ ਵੱਲ ਹੈ, ਕੈਲਾਸ਼ ਵੱਲ। ਔਰ ਜੇਕਰ ਕੋਈ ਕਹਿੰਦਾ ਹੈ ਮੈਂ ਮੁਸਲਮਾਨ ਹਾਂ, ਤਾਂ ਫਿਰ ਕਾਬਾ, ਤੇਰੀ ਦੌੜ ਕਾਬਾ ਤੱਕ, ਮਦੀਨੇ ਤੱਕ। ਤੈਨੂੰ ਨਫ਼ਰਤ ਹੋਵੇਗੀ ਫਿਰ ਕੈਲਾਸ਼ ਤੋਂ ਮਥੁਰਾ। ਹਕੀਕਤ ਹੈ, ਇੱਕ ਨੂੰ ਕੈਲਾਸ਼ ਤੋਂ ਨਫ਼ਰਤ ਹੋਏਗੀ, ਦੂਜੇ ਨੂੰ ਕਾਬੇ ਤੋਂ ਨਫ਼ਰਤ ਹੋਏਗੀ। ਲੇਕਿਨ ਗਹਿਰਾਈ ਵਿੱਚ ਜਾ ਕੇ ਦੇਖੀਏ ਤਾਂ ਧਰਮ ਇੱਕੋ ਹੀ ਹੈ, ਪੰਥ ਵੱਖਰੇ ਵੱਖਰੇ ਨੇ, ਮੰਜ਼ਿਲ ਇੱਕੋ ਹੀ ਹੈ, ਰਸਤੇ ਵੱਖਰੇ ਵੱਖਰੇ। ਇੱਕ ਰਸਤੇ 'ਤੇ ਹਿੰਦੂ ਜਾ ਰਹੇ ਨੇ, ਦੂਜੇ ਰਸਤੇ 'ਤੇ ਜੈਨ ਜਾ ਰਹੇ ਨੇ, ਤੀਜੇ ਰਸਤੇ 'ਤੇ ਬੁੱਧ ਜਾ ਰਹੇ ਨੇ, ਚੌਥੇ ਰਸਤੇ 'ਤੇ ਯਹੂਦੀ ਜਾ ਰਹੇ ਨੇ, ਪੰਜਵੇਂ ਰਸਤੇ 'ਤੇ ਪਾਰਸੀ ਜਾ ਰਹੇ ਨੇ, ਔਰ ਜਦੋਂ ਅਖੀਰ ਵਿੱਚ ਪਹੁੰਚਦੇ ਨੇ ਤਾਂ ਮੰਜ਼ਿਲ ਇੱਕੋ ਹੀ ਹੈ, ਇੱਕ। ਸਾਰੇ ਇੱਕ ਦੂਜੇ ਨਾਲ ਮਿਲ ਜਾਂਦੇ ਨੇ, ਮੁਲਾਕਾਤ ਹੋ ਜਾਂਦੀ।
ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ ਘੱਟ ਤੋਂ ਘੱਟ 999 ਨਦੀਆਂ

ਕਿ ਅਸੀਂ ਵੀ ਮੁਕਤੀ ਦਾ ਦੁਆਰ ਟਟੋਲਦੇ ਰਹੇ। ਮੁਕਤੀ ਦਾ ਦੁਆਰ ਕਦੇ ਪਸ਼ੂ ਬਣੇ ਇਹ ਦੀਵਾਰਾਂ ਹਨ, ਕਦੇ ਪੰਛੀ ਬਣੇ ਇਹ ਦੀਵਾਰ, ਇਹ ਮੁਕਤੀ ਦਾ ਦੁਆਰ ਨਹੀਂ ਹੈ। ਪੱਥਰ ਵੀ ਬਣੇ ਆ ਇਹ ਮੁਕਤੀ ਦਾ ਦੁਆਰ ਨਹੀਂ ਹੈ, ਦੀਵਾਰ। ਔਰ ਜਦੋਂ ਦੀਵਾਰ ਟਟੋਲਦੀਆਂ ਟਟੋਲਦੀਆਂ ਸਫ਼ਰ ਕਰਦੀਆਂ ਕਰਦੀਆਂ ਜਦੋਂ ਭਾਈ ਪ੍ਰਾਪਤ ਮਨੁੱਖ ਦੇ ਇਹ ਦਰਵਾਜ਼ੇ ਦੇ ਬੂਹੇ ਦੇ ਕਰੀਬ ਆ ਗਈਆਂ ਸੀ, ਕਰੀਬ। ਲੇਕਿਨ ਖਿਮਾ ਕਰਨਾ, ਮੈਨੂੰ ਕਹਿਣ ਦੇਣਾ, ਇਹ ਗੱਲ ਹਰ ਇੱਕ ਮਨੁੱਖ ਨੂੰ ਖੁਰਕ ਸ਼ੁਰੂ ਹੋ ਗਈ। ਧਨ ਹੋਰ ਚਾਹੀਦਾ ਹੈ, ਮਕਾਨ ਛੋਟਾ ਹੈ ਵੱਡਾ ਚਾਹੀਦਾ ਹੈ, ਕਾਰਾਂ ਦੋ ਹਨ ਦੋ ਹੋਰ ਚਾਹੀਦੀਆਂ ਨੇ। ਇਸ ਖੁਰਕ ਨੂੰ ਮਿਟਾਉਂਦੀਆਂ ਮਿਟਾਉਂਦੀਆਂ ਕਹਿੰਦੇ ਨੇ ਸਮਾਂ ਲੰਘ ਜਾਂਦਾ ਹੈ, ਮੁਕਤੀ ਦਾ ਦੁਆਰ ਖਤਮ ਹੋ ਜਾਂਦਾ, ਉਮਰ ਖਤਮ। ਹਕੀਕਤ ਹਰ ਇੱਕ ਦੀ ਇਹ ਗਾਥਾ ਇਹੀ ਹੈ, ਕਿਉਂਕਿ ਕਦੇ ਮਕਾਨ ਛੋਟਾ ਸੀ, ਫਰਨੀਚਰ ਵਾਧੂ ਸੀ, ਹੁਣ ਮਕਾਨ ਵੱਡਾ ਹੋ ਗਿਆ ਅਤੇ ਫਰਨੀਚਰ ਘੱਟ ਹੋ ਗਿਆ, ਹੁਣ ਫਿਰ ਫਰਨੀਚਰ ਇਕੱਠੇ ਕਰਨੇ। ਇਤਨੇ ਫਰਨੀਚਰ ਇਕੱਠੇ ਹੋ ਗਏ, ਮਕਾਨ ਛੋਟਾ ਪੈ ਗਿਆ। ਹੁਣ ਕਹਿੰਦੇ ਨੇ ਗਿਆਨੀ ਜੀ ਅਰਦਾਸ ਕਰੋ ਮਕਾਨ ਵੱਡਾ ਹੋ ਜਾਵੇ। ਅਮਰੀਕਾ ਦੀ ਗੱਲ ਹੈ, ਮੈਂ ਕਿਸੇ ਦੇ ਘਰ ਗਿਆ, ਮੈਨੂੰ ਕਹਿਣ ਲੱਗੇ ਗਿਆਨੀ ਜੀ ਮੈਂ ਆਪਣਾ ਘਰ ਦਿਖਾਉਂਦਾ। ਉਹ ਸਾਰੇ ਦੇ ਸਾਰੇ ਆਪਣੇ ਰੂਮ ਦਿਖਾਏ, ਅਖੀਰੀ ਵਿੱਚ ਕਹਿੰਦਾ ਗਿਆਨੀ ਜੀ ਇਹ ਬੈਠਕ ਹੈ, ਅਤੇ ਮੈਂ ਹੱਸ ਪਿਆ। ਮੈਂ ਕਿਹਾ ਆਓ ਫਿਰ ਇੱਥੇ ਬੈਠੀ। ਕਹਿਣ ਲੱਗੇ ਗਿਆਨੀ ਜੀ ਇੱਥੇ ਜਗ੍ਹਾ ਨਹੀਂ ਹੈ ਕਿਉਂਕਿ ਫਰਨੀਚਰ ਬਹੁਤ ਪਏ ਨੇ। ਮੈਂ ਕਿਹਾ ਫਿਰ ਬੈਠਕ ਕਾਹਦੀ ਹੋਈ? ਜਿਸ ਨੂੰ ਤੁਸੀਂ ਬੈਠਕ ਕਹਿੰਦੇ ਪਏ ਹੋ ਉਹਦੇ ਵਿੱਚ ਬੈਠਣ ਵਾਸਤੇ ਥਾਂ ਨਹੀਂ ਹੈ, ਕਿਉਂਕਿ ਫਰਨੀਚਰ ਹੀ ਫਰਨੀਚਰ ਭਰੇ ਪਏ ਨੇ, ਅਤੇ ਬੈਠਕ ਕਿੱਥੇ? ਸਾਡਾ ਜੋ ਸਰੀਰ ਹੈ, ਇਸ ਸਰੀਰ ਦੇ ਵਿੱਚ ਬੈਠਕ ਕਿੱਥੇ? ਸਾਡੇ ਕੋਲ ਸਮਾਂ ਹੀ ਨਹੀਂ ਸੰਗਤ ਕਰਨ ਦਾ। ਵਿਚਾਰ ਹੀ ਵਿਚਾਰ ਭਰੇ ਨੇ, ਤਮਾਮ ਫਰਨੀਚਰ ਭਰੇ ਹੋਏ ਨੇ, ਵਿਚਾਰ ਭਰੇ ਨੇ। ਆਪਣੇ ਵਿਚਾਰ, ਦੂਜੇ ਦੇ ਵਿਚਾਰ, ਤੀਜਿਆਂ ਦੇ ਵਿਚਾਰ ਇਕੱਠੇ ਕਰਦੇ ਜਾ ਰਹੇ। ਤਾਂ ਮੈਂ ਅਰਜ਼ ਕਰ ਰਿਹਾ ਸੀ, ਕਾਸ਼ ਕਿਸੇ ਨੂੰ ਪਿਆਸ ਲੱਗ ਜਾਵੇ ਗੁਰੂ ਦੀ ਕਰਦੀ। ਦਰਸ਼ ਤੇਰੇ ਕੀ ਪਿਆਸ ਮਨ ਲਾਗੀ, ਨਹੀਂ ਚਾਹੀਦਾ ਹੁਣ ਧਨ ਬਹੁਤ ਹੋ ਗਿਆ, ਨਹੀਂ ਚਾਹੀਦੇ ਹੋਰ ਦੁਨੀਆਵੀ ਖਿਆਲਾਤ ਵਿਚਾਰ, ਨਹੀਂ ਚਾਹੀਦੇ ਹੁਣ ਪਿਆਸ ਲੱਗੀ। ਲੇਕਿਨ ਪਿਆਸ ਕਿਸ ਤਰ੍ਹਾਂ ਲੱਗੀ ਇਸ ਨੂੰ ਸਮਝਣਾ। ਭੋਜਨ ਦੀ ਜੋ ਭੁੱਖ ਹੈ, ਰੋਟੀ ਦੀ ਜੋ ਭੁੱਖ ਹੈ, ਔਰ ਪਾਣੀ ਦੀ ਜੋ ਪਿਆਸ ਹੈ, ਇਹ ਜਮਾਂਦਰੂ ਹੈ, ਜਮਾਂਦਰੂ। ਬੱਚਾ ਇੱਕ ਦਿਨ ਦਾ ਹੈ, ਉਸਨੂੰ ਵੀ ਖਬਰ ਹੈ ਭੁੱਖ ਲੱਗੀ ਹੈ, ਭੁੱਖ ਉਸਨੂੰ ਵੀ ਲੱਗੀ, ਪਿਆਸ ਉਸਨੂੰ ਵੀ ਲੱਗੀ। ਬੱਚਾ ਇੱਕ ਦਿਨ ਦਾ ਹੈ ਹਾਲੇ, ਤਾਂ ਇਹ ਕਹਿਣਾ ਪਏਗਾ ਕਿ ਭੁੱਖ ਔਰ ਪਿਆਸ ਜਮਾਂਦਰੂ ਲੈ ਕੇ, ਜਮਾਂਦਰੂ। ਫਿਰ ਜਿਵੇਂ ਜਿਵੇਂ ਇਹ ਬੱਚਾ ਸਿਆਣਾ ਹੁੰਦਾ ਹੈ, ਇਹਦੀ ਪਿਆਸ ਵੱਧਦੀ ਹੈ, ਭੁੱਖ ਵੱਧਦੀ ਹੈ। ਜਿਵੇਂ ਜਿਵੇਂ ਸਿਆਣਾ ਹੁੰਦਾ ਹੈ, ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਤਾਂ ਭੁੱਖ ਤਾਂ ਹੈ ਧਨ ਦੀ, ਔਰ ਪਿਆਸ ਹੈ ਰੂਪ ਦੀ। ਮੈਂ ਫਿਰ ਗੱਲ ਦੁਹਰਾ ਦਵਾਂ, ਭੁੱਖ ਹੈ ਧਨ ਦੀ, ਪਿਆਸ ਹੈ ਰੂਪ ਦੀ। ਹੋਰ ਧਨ ਚਾਹੀਦਾ, ਹੋਰ ਧਨ ਚਾਹੀਦਾ, ਹੋਰ ਧਨ ਚਾਹੀਦਾ, ਔਰ ਪਿਆਸ ਹੈ ਰੂਪ ਦੀ। ਕਹਿੰਦੇ ਨੇ ਨਾ ਪਿਆਸ ਮਿਟਦੀ ਹੈ ਨਾ ਭੁੱਖ ਮਿਟਦੀ। ਤਾਂ ਫਿਰ ਭੁੱਖ ਕਿਸ ਤਰ੍ਹਾਂ ਲੱਗੇ, ਪਿਆਸ ਕਿਸ ਤਰ੍ਹਾਂ ਲੱਗੇ ਪਰਮਾਤਮਾ ਦੀ? ਉਹਦੇ ਵਾਸਤੇ ਸਾਨੂੰ ਸੰਗਤ ਕਰਨ ਦੀ ਲੋੜ ਹੈ। ਫਿਰ ਸੰਗਤ ਉਹਦੀ ਕਰਨੀ ਹੈ ਕਿ ਜਿਹੜਾ ਇਸ ਮਾਰਗ 'ਤੇ ਤੁਰਿਆ ਜਾ ਰਿਹਾ ਜਾਂ ਪਹੁੰਚ ਗਿਆ। ਮੈਂ ਕਈ ਵਾਰੀ ਮੈਂ ਅਰਜ਼ ਕਰਨਾ ਥਾਂ ਥਾਂ 'ਤੇ ਜਾ ਕੇ,
ਮੈਂ ਕਿਹਾ ਗੁਰਦੁਆਰਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਮੁਬਾਰਕ ਹੈ, ਚੰਗੀ ਗੱਲ ਹੈ। ਲੇਕਿਨ ਕਿਤਨਾ ਚੰਗਾ ਹੋਵੇ ਜੇਕਰ ਗ੍ਰੰਥੀ ਸਾਹਿਬ ਵੀ ਬੰਦਗੀ ਵਾਲਾ ਹੋ, ਰਾਗੀ ਸਾਹਿਬਾਨ ਵੀ ਪਿਆਸ ਵਾਲੇ ਹੋਣ, ਭਗਤੀ ਵਾਲੇ ਹੋਣ, ਸਫ਼ਰ ਸੌਖਾ ਹੋ ਜਾਂਦਾ, ਸੌਖਾ। ਅਸੀਂ ਸ਼ਤਪਨ ਗੁਰਦੁਆਰੇ ਬੈਠੇ ਸੀ, ਮੈਨੂੰ ਕਹਿਣ ਲੱਗੇ ਗਿਆਨੀ ਜੀ ਹੁਣ ਤੁਸੀਂ ਕਿੱਥੇ ਜਾਓਗੇ? ਮੈਂ ਕਿਹਾ ਮੈਂ ਫਲਾਣੇ ਗੁਰਦੁਆਰੇ ਜਾਣਾ। ਕਹਿਣ ਲੱਗੇ ਗਿਆਨੀ ਜੀ ਫਿਰ ਆਪ ਜੀ ਉੱਥੇ ਮਿਲਣਾ ਹੈੱਡ ਗ੍ਰੰਥੀ ਸਾਹਿਬ ਗੁਰਦੇਵ ਸਿੰਘ ਜੀ, ਸੁਭਾਅ ਕਿਤਨਾ ਮਿੱਠਾ। ਮੈਂ ਕਿਹਾ ਜ਼ਰੂਰ ਹੋਣਾ ਚਾਹੀਦਾ ਹੈ ਸੁਭਾਅ ਮਿੱਠਾ, ਉਹ ਆਪ ਜੀ ਨੂੰ ਅੱਗੇ ਲੈ ਜਾਏ ਹਕੀਕਤ, ਕਿਉਂਕਿ ਸਾਧੂ ਬਿਨ ਨਾ ਹੀ ਦਰਬਾਰ। ਅਤੇ ਪਿਆਸ ਲੱਗ ਜਾਵੇ ਕਥਾ ਸੁਣਨੀ ਹੈ, ਭੁੱਖ ਲੱਗ ਜਾਵੇ ਕੀਰਤਨ ਸੁਣਨਾ, ਭੁੱਖ ਲੱਗ ਜਾਵੇ ਗੁਰਮੁਖਾਂ ਦੀ ਸੰਗਤ ਵਿੱਚ ਬੈਠਣਾ ਹੈ ਸੰਗਤ। ਜੇ ਭੁੱਖ ਨਹੀਂ ਹੈ, ਪਿਆਸ ਨਹੀਂ ਹੈ ਗੁਰੂ ਦੀ, ਤਾਂ ਇੱਕ ਗੱਲ ਮੈਨੂੰ ਕਹਿਣ ਦੇਣਾ, ਇਸ ਰੂਹੇ ਜ਼ਮੀਨ 'ਤੇ ਕੋਈ ਵੀ ਸ਼ਕਤੀ ਐਸੀ ਨਹੀਂ ਹੈ ਜੋ ਆਪ ਜੀ ਨੂੰ ਰੱਬ ਨਾਲ ਜੋੜ ਸਕੇ, ਕਿਉਂਕਿ ਪਿਆਸ ਨਹੀਂ, ਭੁੱਖ ਨਹੀਂ। ਔਰ ਜੇ ਕਿਧਰੇ ਆਪ ਜੀ ਦੇ ਕੋਲ ਭੁੱਖ ਹੈ, ਪਿਆਸ ਹੈ, ਤਾਂ ਸੰਸਾਰ ਦੀ ਕੋਈ ਸ਼ਕਤੀ ਆਪ ਜੀ ਨੂੰ ਰੋਕ ਨਹੀਂ ਸਕਦੀ ਰੱਬ ਨਾਲ ਮਿਲਣ ਵਾਸਤੇ, ਕੋਈ ਸ਼ਕਤੀ ਨਹੀਂ ਰੋਕ ਸਕਦੀ। ਰੱਬ ਨਾਲ ਤੁਸੀਂ ਮਿਲੇ ਹੀ ਹੋ। ਔਰ ਜੇਕਰ ਮੈਂ ਇਸ ਤਰ੍ਹਾਂ ਅਰਜ਼ ਕਰਾਂ, ਤੁਸੀਂ ਖੁਦ ਹੀ ਰੱਬ ਹੋ, ਤੁਸੀਂ ਖੁਦ ਹੀ ਭਗਵਾਨ। ਆਪ ਜੀ ਨੇ ਕਹਿਣਾ ਗਿਆਨੀ ਜੀ ਅਸੀਂ ਖੁਦ ਹੀ ਭਗਵਾਨ। ਹਾਂ, ਆਪ ਜੀ ਖੁਦ ਹੀ ਭਗਵਾਨ ਹੋ, ਲੇਕਿਨ ਗੱਲ ਬਸ ਇਤਨੀ ਹੈ ਕਿ ਉਹਦਾ ਗਿਆਨ ਨਹੀਂ ਹੋਇਆ, ਉਹਦੀ ਸਮਝ ਨਹੀਂ ਹੈ। ਜਿਸ ਦਿਨ ਗਿਆਨ ਹੋ ਗਿਆ, ਰਾਗੀ ਸਾਹਿਬਾਨ ਨੇ ਸ਼ਬਦ ਪੜ੍ਹਿਆ ਰਵਿਦਾਸ ਮਹਾਰਾਜ ਦਾ, ਖੁੱਲ੍ਹੇ ਸ਼ਬਦ ਚੱਲ ਰਹੇ ਸੀ, ਤੋਹੀ ਮੋਹੀ, ਮੋਹੀ ਤੋਹੀ ਅੰਤਰ ਵੈਸ਼ਨਾ, ਰਵਿਦਾਸ ਮਹਾਰਾਜ ਰੱਬ ਨੂੰ ਕਹਿੰਦੇ ਪਏ ਨੇ, ਹੇ ਪਰਵਤਗਾਰ ਤੇਰੇ ਵਿੱਚ ਔਰ ਮੇਰੇ ਵਿੱਚ, ਮੇਰੇ ਵਿੱਚ ਔਰ ਤੇਰੇ ਵਿੱਚ ਫਰਕ ਕੈਸਾ ਹੈ, ਤੂੰ ਦੱਸ ਹਕੀਕਤ। ਕਿਉਂਕਿ ਤਨ ਦੇ ਵਿੱਚ ਪਾਣੀ ਹੈ 70%, ਤਨ ਦੇ ਵਿੱਚ ਮਿੱਟੀ ਦਾ ਵੀ ਹਿੱਸਾ ਹੈ, ਤਨ ਦੇ ਵਿੱਚ ਪਵਨ ਦਾ ਵੀ ਹਿੱਸਾ ਹੈ, ਤਨ ਦੇ ਵਿੱਚ ਆਕਾਸ਼ ਦਾ ਵੀ ਹਿੱਸਾ ਹੈ। ਇਹ ਸਾਰੇ ਦੇ ਸਾਰੇ ਜਦੋਂ ਪੰਜ ਤੱਤ ਲੀਨ ਹੋ ਜਾਂਦੇ ਨੇ, ਬਾਕੀ ਉਹਦੇ ਵਿੱਚ ਕੀ ਬਚੀ ਆ? ਆਤਮਾ, ਉਹ ਤੁਸੀਂ, ਉਹ ਸ਼ੁੱਧ ਸਰੂਪ। ਲੇਕਿਨ ਉਹਦੇ ਵਾਸਤੇ ਕੁਝ ਕੀਮਤ ਚੁਕਾਉਣੀ ਪੈਂਦੀ, ਕੁਛ ਦੇਣਾ ਪੈਂਦਾ, ਦੇਣਾ ਬਹੁਤ ਜ਼ਰੂਰੀ ਹੈ ਕੀਮਤ। ਔਰ ਇਹਦੀ ਕੀਮਤ ਧਨ ਨਹੀਂ ਹੈ ਕਿ ਆਪ ਜੀ ਨੂੰ ਧਨ ਦੇਣਾ ਪੈ, ਨਹੀਂ, ਫਿਰ ਕੀ ਦੇਣਾ? ਇਹਨੂੰ ਹਾਸਲ ਕਰਨ ਵਾਸਤੇ ਕੀ ਕੁਛ ਦੇਣਾ ਪਏਗਾ? ਇੱਕ ਛੋਟਾ ਜਿਹਾ ਉਦਾਹਰਣ ਆਪ ਜੀ ਦੇ ਸਨਮੁਖ ਰੱਖਾਂ, ਫਿਰ ਮੂਲ ਵਿਸ਼ੇ 'ਤੇ ਆਉਣਾ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਸਫ਼ਰ ਕਰਦੀਆਂ ਕਰਦੀਆਂ ਪਹੁੰਚਦੇ ਨੇ ਸੰਗਲਾ ਦੀ, ਜਿਸ ਨੂੰ ਅਜੋਕੇ ਸਮਾਂ ਦੇ ਵਿੱਚ ਲੰਕਾ ਕਹਿੰਦੇ ਨੇ, ਉੱਥੇ ਪਹੁੰਚਦੇ। ਭਾਈ ਮਰਦਾਨਾ ਜੀ ਪੁੱਛਦੇ ਹਨ, ਮਹਾਰਾਜ ਆਪ ਜੀ ਜਿਸ ਧਰਤੀ 'ਤੇ ਪਹੁੰਚੇ ਹੋ, ਇਹਦਾ ਕੋਈ ਸਬਬ? ਗੁਰੂ ਸਾਹਿਬ ਕਹਿਣ ਲੱਗੇ, ਹਾਂ ਪੁਰਖਾ, ਇੱਥੇ ਕੋਈ ਪਿਆਸੀ ਰੂਹ ਬੈਠੀ ਹੋਈ, ਪਿਆਸੀ, ਉਹਨੂੰ ਮਿਲਣਾ। ਰਾਜਾ ਸ਼ਿਵਨਾ, ਉਹਨੂੰ ਮਿਲ, ਉਹਦੇ ਅੰਦਰ ਪਿਆਸ ਜਗੀ ਹੈ। ਪਿਆਸ ਕਿਵੇਂ ਜਗੀ ਹੈ? ਕਿਉਂਕਿ ਉਸਦੇ ਅੰਦਰ ਪਿਆਸ ਜਗਾਈ ਹੈ ਭਾਈ ਮਨਸੁਖ ਨੇ। ਇਹ ਮਨਸੁਖ ਕੌਣ ਸੀ? ਮੈਂ ਕੱਲ੍ਹ ਦੀ ਕਥਾ ਵਿੱਚ ਆਪ ਜੀ ਦੇ ਸਨਮੁਖ ਰੱਖਾਂਗਾ, ਮਨਸੁਖ ਕੌਣ ਸੀ, ਤਾਂ ਕਿਸ ਤਰ੍ਹਾਂ ਉਸਨੂੰ ਲੱਗਣ ਲੱਗੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਰਾਜਾ ਸ਼ਿਵਨਾਭ
ਉਹਨੂੰ ਪਿਆਸ ਲੱਗੀ ਹੈ। ਉਹ ਵਾਰ ਵਾਰ ਪੁਕਾਰਦਾ ਪਿਆ ਹੈ, ਪੁਕਾਰਦਾ। ਕਿਧਰੇ ਐਸਾ ਨਾ ਹੋਵੇ ਕਿ ਪੁਕਾਰ ਕਰਦਿਆਂ ਕਰਦਿਆਂ ਉਹਦੀ ਜੀਵਨ ਲੀਲਾ ਖਤਮ ਨਾ ਹੋ ਜਾਵੇ ਅਤੇ ਉਹਦੀ ਪਿਆਸ ਜੀ ਬੁਝਾਉਣੀ ਹੈ, ਕਿਉਂਕਿ ਜਿੱਥੇ ਸਾਧਕ ਦੀ ਪਿਆਸ ਹੁੰਦੀ ਹੈ ਉੱਥੇ ਗੁਰੂ ਪੀਰਾਂ ਦੀ ਵੀ ਇੱਕ ਬਹੁਤ ਵੱਡੀ ਚੂਟੀ ਹੁੰਦੀ ਹੈ, ਇਹਦੀ ਪਿਆਸ ਮਿਟਾਉਣੀ। ਚੱਲ ਪਏ, ਪਹੁੰਚ ਗਏ ਬਗੀਚੇ ਵਿੱਚ। ਚਾਰੋਂ ਤਰਫ ਆਵਾਜ਼ ਗੂੰਜੀ, ਕੋਈ ਨਾਨਕ ਫਕੀਰ ਆਇਆ ਹੈ। ਨਾਨਕ ਤੋਂ ਰਾਜਾ ਸ਼ਿਵ ਨਾਭ ਵੀ ਉੱਥੇ ਪਹੁੰਚਦਾ ਹੈ, ਸਿਜਦਾ ਕਰਦਾ ਹੈ, ਮੱਥਾ ਟੇਕਦਾ ਹੈ ਔਰ ਕਹਿੰਦਾ ਹੈ, ਮਹਾਰਾਜ ਮੇਰੇ ਘਰ ਚੱਲੋ, ਘਰ ਚੱਲੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਤੇਰੇ ਘਰ ਚੱਲਾਂਗੇ ਪਰ ਭੇਂਟ ਦੇਣੀ ਪਏ। ਮਹਾਰਾਜ ਸਭ ਕੁਛ ਆਪ ਜੀ ਦੇ ਚਰਨਾਂ ਵਿੱਚ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਭੇਂਟ ਉਹ ਚਾਹੀਦੀ ਹੈ ਜੋ ਤੇਰੀ ਆਪਣੀ ਹੋਵੇ, ਕਿਸੇ ਪਰਾਏ ਦੀ ਦੌਲਤ ਨਹੀਂ ਚਾਹੀਦੀ, ਪਰਾਏ ਦੀ ਵਸਤੂ ਨਹੀਂ ਚਾਹੀਦੀ, ਤੇਰੀ ਆਪਣੀ ਹੋਵੇ, ਆਪਣੀ। ਰਾਜਾ ਸ਼ਿਵ ਨਾਭ ਕਹਿੰਦਾ ਹੈ, ਮਹਾਰਾਜ ਰਾਜ ਤਖਤ ਸਿੰਘਿਆਸਨ ਆਪ ਜੀ ਦੇ ਚਰਨਾਂ ਵਿੱਚ ਨਸ਼ਾਵਰ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਨਹੀਂ ਇਹ ਤੇਰਾ ਨਹੀਂ, ਇਹ ਪਬਲਿਕ ਦਾ, ਪਬਲਿਕ ਦਾ, ਅਜੇ ਨਹੀਂ ਤਾਂ ਕੱਲ ਪਬਲਿਕ ਹੋ ਲਏ, ਪਬਲਿਕ ਦਾ। ਮਹਾਰਾਜ ਫਿਰ ਜਿਤਨੇ ਖਜ਼ਾਨੇ ਹਨ ਆਪ ਜੀ ਦੇ ਚਰਨਾਂ ਵਿੱਚ ਸਮਰਪਿਤ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਇਹ ਦੌਲਤ ਤੇਰੇ ਖਜ਼ਾਨੇ ਵਿੱਚ ਆਈ, ਉਸ ਤੋਂ ਪਹਿਲਾਂ ਕਿਸੇ ਹੋਰ ਦੇ ਖਜ਼ਾਨੇ ਵਿੱਚ ਸੀ ਹਕੀਕਤ, ਕਿਉਂਕਿ ਕਰੰਸੀ ਦੀ ਡੈਫੀਨੇਸ਼ਨ ਆਪ ਜੀ ਜਾਣਦੇ ਹੋ, ਜੋ ਚੱਲਣ ਵਿੱਚ ਹੈ ਉਸੇ ਨੂੰ ਕਰੰਸੀ ਕਹਿੰਦੇ। ਅੱਜ ਮੇਰੇ ਹੱਥ ਵਿੱਚ ਇਹ ਗੱਲ ਆਪ ਜੀ ਦੇ ਹੱਥ ਵਿੱਚ, ਅੱਜ ਆਪ ਜੀ ਦੇ ਹੱਥ ਵਿੱਚ ਇਹ ਗੱਲ ਮੇਰੇ ਹੱਥ ਵਿੱਚ, ਚੱਲਣ ਵਿੱਚ, ਚੱਲਣ ਵਿੱਚ। ਤਾਂ ਇਹ ਧਨ ਵੀ ਤੇਰਾ ਨਹੀਂ, ਇਹ ਰਾਜ ਵੀ ਤੇਰਾ ਨਹੀਂ, ਤੇਰਾ ਕੋਈ ਆਪਣਾ ਹੋਵੇ ਉਹ ਦੇ। ਮਹਾਰਾਜ ਇਹ ਸਰੀਰ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਪਏ, ਹੱਸਦੇ ਹੋਏ ਕਹਿੰਦੇ ਨੇ, ਪੁਰਖਾ ਇਹ ਸਰੀਰ ਵੀ ਤੇਰਾ ਨਹੀਂ ਹੈ, ਤੇਰਾ ਇਹ ਤੋਂ ਮਾਤਾ ਪਿਤਾ ਦੇ ਸਰੀਰ ਦਾ ਅੰਸ਼, ਇਹ ਮਾਤਾ ਪਿਤਾ ਤੋਂ ਮਿਲੀ, ਪੰਜ ਤੱਤਾਂ ਦਾ ਜੋੜ ਹੈ ਔਰ ਇੱਕ ਦਿਨ ਇਹ ਤਨ ਵੀ ਤੇਰੇ ਤੋਂ ਛੁੱਟ ਜਾਏ, ਛੁੱਟ ਹਕੀਕਤ। ਇੱਕ ਗੱਲ ਮੈਂ ਇਹਦੇ ਨਾਲ ਹੀ ਜੋੜ ਦੇਵਾਂ, ਰੂਹੇ ਜ਼ਮੀਨ ਤੇ ਬਹੁਤ ਕਿਸਮ ਦੇ ਅਜੂਬੇ ਹਨ, ਅਜੂਬੇ ਹੈਰਾਨ ਕੁਨ, ਕਿ ਕਿਸੇ ਸ਼ੈ ਨੂੰ ਵੇਖ ਕੇ ਹੈਰਾਨ ਹੋ ਜਾਣਾ ਅਜੂਬਾ ਹੈ, ਕੋਈ ਗੱਲ ਸੁਣ ਕੇ ਹੈਰਾਨ ਹੋ ਜਾਣਾ ਅਜੂਬਾ ਹੈ, ਕੋਈ ਤਸਵੀਰ ਵੇਖ ਕੇ ਹੈਰਾਨ ਹੋ ਜਾਣਾ ਅਜੂਬਾ ਹੈ। ਲੇਕਿਨ ਇੱਕ ਅਜੂਬਾ ਐਸਾ ਹੈ ਕਿ ਜਿਸ ਨੂੰ ਦੇਖ ਕੇ ਵੀ ਮਨੁੱਖ ਹੈਰਾਨ ਨਹੀਂ ਹੁੰਦਾ। ਉਹ ਕਿਹੜਾ ਅਜੂਬਾ ਹੈ ਕਿ ਹਰ ਇੱਕ ਮਨੁੱਖ ਦੇ ਸਿਰ 'ਤੇ ਮੌਤ ਮੰਡਰਾਉਂਦੀ ਪਈ ਹੈ ਪਰ ਕਿਸੇ ਨੂੰ ਵੀ ਖਬਰ ਨਹੀਂ, ਉਸ ਦਾ ਕੀ ਮਾਮਲਾ, ਹਕੀਕਤ। ਇਹ ਆਲਮ ਲਿਖਦਾ ਹੈ, ਕਿ ਜਿਸਨੂੰ ਅਸੀਂ ਕਹਿੰਦੇ ਹਾਂ ਦੋ ਦਿਨ ਦੀ ਜ਼ਿੰਦਗੀ, ਇਹ ਦੋ ਦਿਨ ਦੀ ਜ਼ਿੰਦਗੀ ਇਸ ਕਰਕੇ ਕਹਿੰਦੇ ਹਾਂ ਕਿ ਇੱਕ ਦਿਨ ਤਾਂ ਚਲਾ ਗਿਆ ਜਨਮ ਦੇ ਵਿੱਚ, ਦੂਜਾ ਦਿਨ ਮਰਨ ਦੇ ਵਿੱਚ, ਦੋ ਹੀ ਦਿਨ। ਜਾਂ ਫਿਰ ਵੱਧ ਤੋਂ ਵੱਧ ਅਸੀਂ ਕਹਿ ਦਿੰਦੇ ਹਾਂ ਚਾਰ ਦਿਨ ਦੀ, ਕਹਿੰਦੇ ਨੇ ਦੋ ਦਿਨ ਤਾਂ ਤੁਸੀਂ ਕੱਢ ਲਓ, ਜਨਮ ਇੱਕ ਦਿਨ ਦਾ, ਇੱਕ ਦਿਨ ਮਰਨ ਦਾ, ਬਾਕੀ ਵਿਚਕਾਰ ਕਿਤਨਾ ਸਮਾਂ ਮਿਲਿਆ, ਦੋ ਦਿਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਤਨ ਵੀ ਤੇਰਾ ਨਹੀਂ ਹੈ, ਧਨ ਵੀ ਤੇਰਾ ਨਹੀਂ ਹੈ, ਸਰੀਰ ਵੀ ਤੇਰਾ ਨਹੀਂ ਹੈ, ਇਹ ਦੌਲਤ ਵੀ ਤੇਰੀ ਨਹੀਂ ਹੈ। ਕਹਿੰਦਾ ਫਿਰ ਮਹਾਰਾਜ ਮੇਰਾ ਕੀ ਹੈ,
ਹੁਣ ਆਪ ਜੀ ਨੇ ਗੌਰ ਮੁਤਾਲਾ ਕਰਨਾ ਕਿ ਸਾਡਾ ਇੱਕੋ ਹੀ ਹੈ ਜੋ ਅਸੀਂ ਬਣਾ ਕੇ ਬੈਠੇ ਹੋਏ ਹਾਂ, ਮੇਰਾ, ਮੈਂ, ਹੰਕਾਰ। ਇਹ ਧਨ ਮੇਰਾ ਹੈ, ਪਰਿਵਾਰ ਮੇਰਾ ਹੈ, ਕੁਟੁੰਬ ਮੇਰਾ ਹੈ, ਇਹ ਮੇਰੇ ਕਰਕੇ ਹੋਇਆ, ਇਹ ਸਭ ਕੁਛ ਮੇਰੇ ਕਰਕੇ ਹੋਇਆ, ਮੇਰੇ ਕਰਕੇ। ਸੰਤ ਸਿੰਘ ਮਸ਼ਕੀ ਨੇ ਗੱਲ ਕਹਿੰਦੇ ਸੀ, ਕਹਿੰਦਾ ਮੈਂ ਇੰਗਲੈਂਡ ਦੀ ਧਰਤੀ 'ਤੇ ਗਿਆ ਅਤੇ ਇੱਕ ਬੰਦਾ ਰੋਜ਼ ਭੋਜਨ ਲੈ ਕੇ ਆਉਂਦਾ ਸੀ, ਲੰਗਰ ਲੈ ਕੇ ਆਉਂਦਾ ਸੀ, ਅਤੇ ਰੋਜ਼ ਕਹਿੰਦਾ ਸੀ ਗਿਆਨੀ ਜੀ ਗੁਰਦੁਆਰਾ ਮੈਂ ਬਣਾਇਆ, ਜੇ ਮੈਂ ਨਾ ਹੁੰਦਾ ਤਾਂ ਗੁਰਦੁਆਰਾ ਨਾ ਬਣਦਾ। ਦੂਜੇ ਦਿਨ ਆ ਕੇ ਕਹਿੰਦਾ ਗਿਆਨੀ ਜੀ ਮੈਂ ਨਾ ਹੁੰਦਾ ਤਾਂ ਸਕੂਲ ਨਾ ਬਣਦਾ, ਗੁਰੂ ਘਰ ਦਾ ਸਕੂਲ ਵੀ ਹੈ। ਫਿਰ ਤੀਜੇ ਦਿਨ ਆ ਕੇ ਕਹਿੰਦਾ ਹੈ, ਕਹਿੰਦਾ ਗਿਆਨੀ ਜੀ ਜੇ ਮੈਂ ਨਾ ਹੁੰਦਾ ਤਾਂ ਇਤਨਾ ਬੈਂਕ ਬੈਲੈਂਸ ਨਾ ਹੁੰਦਾ ਗੁਰਦੁਆਰੇ ਦਾ। ਕਹਿੰਦੇ ਨੇ ਪੰਜਵੇਂ ਛੇਵੇਂ ਦਿਨ ਜਦੋਂ ਉਸਨੇ ਕਿਹਾ ਨਾ ਕਿ ਜੇ ਮੈਂ ਨਾ ਹੁੰਦਾ, ਕਹਿੰਦਾ ਫਿਰ ਮੈਂ ਵਿਚਕਾਰ ਹੀ ਬੋਲ ਬੈਠਾ। ਉਸਨੇ ਕਿਹਾ ਨਾ ਜੇ ਮੈਂ ਨਾ ਹੁੰਦਾ ਤਾਂ ਮਸ਼ਕੀਨ ਜੀ ਕਹਿਣਗੇ ਫਿਰ ਮੈਂ ਕਹਿ ਦਿੱਤਾ ਚੰਗਾ ਹੁੰਦਾ, ਜੇ ਤੂੰ ਨਾ ਹੁੰਦਾ ਤਾਂ ਚੰਗਾ। ਹਕੀਕਤ ਨਾ ਥਾ ਕੁਛ ਤੋ ਖੁਦਾ ਥਾ, ਕੁਛ ਨਾ ਹੋਤਾ ਤੋ ਖੁਦਾ ਹੋਤਾ। ਡੁਬੋਇਆ ਮੁਝ ਕੋ ਹੋਨੇ ਨੇ, ਮੈਂ ਹਾਂ ਮੈਂ ਹਾਂ ਮੈਂ ਹਾਂ। ਡੁਬੋਇਆ ਮੁਝ ਕੋ ਹੋਨੇ ਨੇ, ਨਾ ਹੋਤਾ ਮੈਂ ਤੋ ਕਿਆ ਹੋਤਾ। ਗੱਲ ਕਹਿ ਕੇ ਮੈਂ ਕਥਾ ਦੀ ਸਮਾਪਤੀ ਬਣਾਉਂਦਾ। ਹਾਲਾਂਕਿ ਸਿੰਘ ਸਾਹਿਬ ਨੇ ਹੁਕਮ ਕੀਤਾ ਸੀ ਬੇਸ਼ੱਕ 5-7 ਮਿੰਟ ਜੇ ਸੰਗਤ ਜੁੜ ਕੇ ਬੈਠੀ ਹੋਵੇ ਤਾਂ ਕੋਈ ਗੱਲ ਨਹੀਂ, 5-7 ਮਿੰਟ, ਪਰ ਮੈਂ ਸਮਾਜ ਸਿਰ ਹੀ ਸਮਾਪਤੀ ਕਰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਜੋ ਤੂੰ ਮੇਰਾ ਔਰ ਮੇਰਾ ਮੰਨ ਕੇ ਬੈਠਾ ਹੋਇਆ, ਇਹ ਪਰਿਵਾਰ ਮੇਰਾ ਹੈ, ਇਹ ਘਰ ਮੇਰਾ ਹੈ, ਇਹ ਸਰੀਰ ਮੇਰਾ ਹੈ, ਕਹਿੰਦੇ ਤੂੰ ਮੰਨ ਕੇ ਬੈਠਾ ਹੋਇਆ ਹੈ, ਬਸ ਸਾਧਨਾ ਇਸੇ ਕਰਕੇ ਕਰਨੀ ਹੈ ਕਿ ਤੈਨੂੰ ਸਮਝ ਆ ਜਾਵੇ ਕਿ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੌ ਸੌਂਪ ਤੇ ਕਿਆ ਲਾਗੇ। ਇਸ ਗੱਲ ਦੀ ਸਮਝ ਆ ਜਾਵੇ ਤਾਂ ਇਹ ਕਿਸ ਤਰ੍ਹਾਂ ਸਮਝ ਆਏਗਾ, ਤਾਂ ਇਹ 7 ਦਿਨ ਦਾ ਜੋ ਆਪਣਾ ਪ੍ਰਯੋਗ ਚੱਲੇਗਾ, ਕਥਾ ਵਿਚਾਰਾਂ, ਕੋਸ਼ਿਸ਼ ਕਰਨੀ ਵੱਧ ਚੜ ਕੇ ਗੁਰੂ ਕੀ ਹਜ਼ੂਰੀ ਵਿੱਚ ਹਾਜ਼ਰੀ ਭਰਨੀ, ਤਾਂ ਪਹਿਲਾ ਸ਼ਬਦ ਹੈ ਪਿਆਸ। ਕੱਲ੍ਹ ਆਪਾਂ ਵਿਚਾਰ ਕਰਾਂਗੇ ਆਸ, ਕਿਉਂਕਿ ਰਾਗੀ ਸਾਹਿਬਾਨ ਨੇ ਜੋ ਸ਼ਬਦ ਪੜ੍ਹਿਆ, ਦਰਸ ਤੇਰੇ ਕੀ ਪਿਆਸ ਮਨ ਲਾਗੀ, ਮੇਰੇ ਮਨ ਵਿੱਚ ਪਿਆਸ ਲੱਗੀ ਹੈ। ਜੇ ਪਿਆਸ ਲੱਗੀ ਹੋਵੇ ਆਪ ਜੀ ਨੂੰ ਕੋਈ ਨਹੀਂ ਰੋਕ ਸਕਦਾ ਪ੍ਰਭੂ ਦੇ ਵਿੱਚ ਲੀਨ ਹੋਣ ਵਾਸਤੇ। ਇਹ ਪਿਆਸ ਆਪ ਜੀ ਨੂੰ ਲੱਗ ਜਾਵੇ, ਗੁਰੂ ਸਾਹਿਬ ਰਹਿਮਤਾਂ ਕਰਨ। ਬਹੁਤ ਬਹੁਤ ਧੰਨਵਾਦ ਜੋ ਇੱਕ ਮਨ ਇੱਕ ਚਿੱਤ ਹੋ ਕੇ ਆਪ ਜੀ ਨੇ ਗੁਰੂ ਦੀ ਕਥਾ ਸ਼ਰਵਣ ਕੀਤੀ। ਗੁਰੂ ਪਾਤਸ਼ਾਹ ਬੱਚਿਆਂ ਦੇ ਸਿਰ 'ਤੇ, ਕਾਰੋਬਾਰ ਦੇ ਸਿਰ 'ਤੇ ਮੇਰਾ ਪ੍ਰਿਆ ਬਖਸ਼ੀਸ਼ਾਂ ਮਰਿਆਦ ਰੱਖਣ। ਜਿਹੜੇ ਵੀ ਗੁਰਮੁਖ ਪ੍ਰੇਮੀ ਯੂਟਿਊਬ ਦੇ ਰਾਹੀਂ ਘਰ ਬੈਠ ਕੇ, ਆਫਿਸ ਵਿੱਚ ਬੈਠ ਕੇ, ਟਰੱਕ ਟੈਕਸੀ ਚਲਾਉਂਦੇ ਹੋਏ ਕਥਾ ਸੁਣਦੇ ਪਏ ਨੇ, ਗੁਰੂ ਸਾਹਿਬ ਉਹਨਾਂ ਦੀ ਵੀ ਹਾਜ਼ਰੀ ਕਬੂਲ ਕਰਨ। ਆਓ ਅਨੰਦ ਸਾਹਿਬ ਦੀ ਅਨੰਤਮੇ ਬਾਣੀ ਵਿੱਚ ਜੁੜੀਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗੌਤੀ ਜੀ ਸਹਾਏ, ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉ ਨੇ ਦਾਵੈ ਧਾਏ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਸੁਣ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਵੰਨ ਵੰਨ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ, ਦੇਖ ਦੇਖ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ

ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ, ਆਪ ਜੀ ਨੇ ਕਿਰਪਾ ਕੀਤੀ ਮਹਾਰਾਜ ਜੀਓ, ਸੰਧਿਆ ਵੇਲੇ ਤੋਂ ਰਾਤਰੀ ਦੇ ਦੀਵਾਨਾਂ ਦੀ ਬਖਸ਼ਿਸ਼ ਕੀਤੀ ਹੈ ਆਪ ਜੀ ਦੇ ਹਜ਼ੂਰ, ਸੋਦਾ ਰਹਿਰਾਸ ਸਾਹਿਬਾਣੀ ਦੇ ਜਾਪ ਪੁਰੰਨ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ ਜੀਓ। ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ। ਆਪ ਜੀ ਦੇ ਹਜ਼ੂਰ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਕੁਰਬਾਨ ਕਰਨੀਆਂ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਸਿਰ 'ਤੇ ਆਪਣਾ ਮੀਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਦੁੱਖਾਂ ਕਲੇਸ਼ਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਕਰਨੇ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ, ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ ਜੀਓ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰਨੇ, ਪਾਵਨ ਪਵਿੱਤਰ ਅਸਥਾਨਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

0: ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਕੜ ਹਮਾਰੇ।

ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮੁਹੱਲਾ ਪੰਜਵਾ ਤਾਤੀ ਵਾਵ ਨ ਲੱਗਈ ਪਾਰਮ ਸ਼ਰਨਾਈ ਚਾਉ ਬਿਰਧ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਭਾਈ ਸਤਿਗੁਰ ਪੂਰਾ ਭੇਟੇ ਆਜਨ ਬਣਤ ਬਣਾਈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਏ ਨਮ ਹੈ, ਜੁਗਾਦਿ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹਿ ਮਿਟਾਵ। ਸਿਮਰਵ ਜਾਸ ਬਿਸੰਭਰੀ ਕੈ, ਨਾਮ ਜਪਤਾ ਗਨ ਧਨੀ ਕੈ, ਵੀਰ ਪ੍ਰਾਨ ਸਿਮਰ ਸੁਧਾ ਖਿਰ, ਕਿਨੇ ਰਾਮ ਨਾਮੇ ਕਾਖਿਰ, ਕਿਨ ਕੈ ਇਕ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਗਿਨ ਨਾਵੈ, ਕੰਖੀ ਇਕ ਦਰਸ ਤੋ ਹੈਰੂ, ਨੈਨ ਗੁਣ ਸੰਗ ਮੁਹੀ ਉਦੈਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਕਰ ਮਨਾ ਬਸਾਇ, ਪ੍ਰਭ ਕਸੋਂ ਦੁਖ ਜਮਨਾ ਸਾਇ, ਪ੍ਰਭ ਕਸੋਂ ਕਾਲ ਪਰ ਹਰਾਇ, ਪ੍ਰਭ ਕਸੋਂ ਦੁਸਮਨ ਡਰੈ। ਪ੍ਰਭ ਸਿਮਰਤ ਕੈਸ਼ ਵਿਘਨ ਲਾਗੈ, ਪ੍ਰਭ ਕੈ ਸਿਮਰਨ ਆਨੰਦ ਨ ਜਾਗੈ, ਪ੍ਰਭ ਕੈ ਸਮ ਭਾਵਨਾ ਵਿਆਪੈ, ਪ੍ਰਭ ਕੈ ਸਮ ਦੁਖ ਨ ਸੰਤਾਪੈ, ਪ੍ਰਭ ਕੈ ਸਮ ਸਾਧਕ ਸੰਗ, ਸਰਵਨ ਧਨ ਨਾਨਕ ਹੈ ਰੰਗ। ਪ੍ਰਭ ਕੈ ਸਿਮਰਨ ਰੇਤ ਸਿਧਨਾ ਨਿਧ, ਪ੍ਰਭ ਕੈ ਸਮ ਗਿਆਨ ਧਿਆਨ ਤਦ ਬੁੱਧ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸਾ ਦੂਜਾ, ਪ੍ਰਭ ਕੈ ਸਮਨ ਤੀਰਥ ਸਨਾਨੀ, ਪ੍ਰਭ ਕੈ ਸਮਨ ਤਰਗਮਾਨੀ। ਪ੍ਰਭ ਕੈ ਸਿਮਰਨ ਹੋਇ ਸੋ ਪਰਾਇ, ਪ੍ਰਭ ਕੈ ਸਿਮਰਨ ਸੁਫਲ ਫਲਾਇ, ਸੀ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕੈ ਲਾਗੋ ਪਾਈ, ਪ੍ਰਭ ਕੈ ਸਮ ਸਭਤੀ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸਨਾ ਬੁਝਾਇ, ਪ੍ਰਭ ਕੈ ਸਮ ਸਭ ਕੇਸ ਸੋਜਾਇ, ਪ੍ਰਭ ਕੈ ਸਿਮਰਨ ਨਾਹਿ ਜਮ ਤਰਾਸਾ, ਪ੍ਰਭ ਕੈ ਸਮ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਰ ਜਾਇ, ਅੰਮ੍ਰਿਤ ਨਾਮ ਮ੍ਰਿਤ ਮਹਿ ਸਮਾਈ, ਪ੍ਰਭ ਜੀ ਵਸਹਿ ਸਾਧੁ ਕੀ ਰਸਨਾ, ਨਾਨਕ ਜਨ ਕਾ ਦਾਸ ਦਸਨਾ। ਪ੍ਰਭ ਕੋ ਸਿਮਰਹਿ ਸੀ ਧਨਵੰਤੀ, ਪ੍ਰਭ ਕੋ ਸਿਮਰਹਿ ਸੀ ਪਾਤਵੰਤੀ, ਪ੍ਰਭ ਕੋ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੀ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੀ ਬੀ ਮਹਤਾ ਜੀ, ਪ੍ਰਭ ਕੋ ਸਿਮਰਹਿ ਸੀ ਸਰਵਗਿਰਾਜੀ। ਪ੍ਰਭ ਕੋ ਸਿਮਰਹਿ ਸੀ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਵਿਨਾਸੀ, ਸਿਮਰੰਤੀ ਲਾਗੇ ਜਨਾਬ ਦਇਆਲਾ, ਨਾਨਕ ਜਨ ਕੁ ਮੰਗਰ ਵਾਲਾ, ਪ੍ਰਭ ਕੋ ਸਿਮਰਹਿ ਸੀ ਪਰਉਪਕਾਰੀ, ਪ੍ਰਭ ਕੋ ਸਿਮਰਤਨ ਸਤਿਬਰਹਾਰੀ, ਪ੍ਰਭ ਕੋ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕੋ ਸਿਮਰਤਨ ਸੁਖ ਵਿਹਾਵੈ। ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹਰ ਨੀਰ ਸੰਤ ਕਿਰਪਾ ਤੇ ਆਨੰਦ ਨ ਜਾਗ, ਨਾਨਕ ਸਿਮਰਨ ਪੂਰਾ ਉਪਾਗ, ਪ੍ਰਭ ਕੋ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬ ਹੋਣਾ ਝੂਰੇ। ਪ੍ਰਭ ਕੈ ਸਿਮਰਨ ਹਰਿ ਗੁਣ ਵੈਨੀ, ਪ੍ਰਭ ਕੋ ਸਿਮਰ ਸਹਿਜ ਸੁਮਾਨੀ, ਪ੍ਰਭ ਕੋ ਸਿਮਰਨ ਨੀਹ ਚਲਾਸਨ, ਪ੍ਰਭ ਕੋ ਸਿਮਰਨ ਕਮਲ ਵਗਾਸਨ, ਪ੍ਰਭ ਕੋ ਸਿਮਰਨ ਅਨਹਦ ਚਨ ਕੈਰ, ਸੁਪ੍ਰਭ ਸਿਮਰਨ ਕਾਂਦਨਾ ਪੈਰ। ਸਿਮਰਹਿ ਸੀ ਜਨ ਜਨ ਕੋ ਪਰਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ, ਹਰਿ ਸਿਮਰਨ ਕਰ ਭਗਤ ਪ੍ਰਗਟਾਇ, ਹਰਿ ਸਿਮਰਨ ਲਗ ਵੀਰ ਉਪਾਇ, ਹਰਿ ਸਿਮਰਨ ਪੈ ਸਿਧ ਜਦੀ ਦਾਤੇ, ਹਰਿ ਸਿਮਰਨ ਨੀਚ ਜਹੁ ਕੁੰਟ ਜਾਦੀ, ਹਰਿ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰਿ ਕਾਰਨ ਕਰਨਾ, ਹਰਿ ਸਿਮਰਨ ਕੀ ਸਕਲ ਆਕਾਰ, ਹਰਿ ਸਿਮਰਨ ਹੈ ਨਿਰੰਕਾਰ, ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨ ਘਟ ਕਰਨਾਥ ਅਨਾਥ, ਸਰਣ ਤੁਮਾਰੀ ਆਯੋ ਨਾਨਕ ਪ੍ਰਭ ਸਾਥ, ਅਸ਼ਟਪਤੀ ਜਹ ਮਾਤ ਪਿਤਾ ਸੁਤਮੀਤ ਨਾ ਪਾਈ, ਮਨ ਊਹੈ ਨਾਮ ਤੇਰਾ ਸੰਗ ਸਹਾਇ, ਜਹ ਮਹਾਂ ਪਾਇਆ ਅੰਦੂ ਜਮ ਦਰ ਕਿਉ ਨਾਮ ਸੰਗ ਤੇਰਾ ਚੱਲੈ, ਜਹ

ਅਖੰਡ ਕਵਨ ਅਤੁਐ ਹਰਿ ਕਾ ਨਾਮੁ ਕੂੜ ਪਾਪ ਹੋਵੈ। ਐਸਾ ਨਾਮ ਜਪ ਹੁ ਮਨ ਰੰਗ, ਨਾਨੁ ਪਾਈਐ ਸਾਧੁ ਕੈ ਸੰਗ ਜਿਹੁ ਮਾਰਗ ਕੀ। ਗਣੇ ਜਹ ਨ ਕੋਸਾ, ਹਰਿ ਕਾ ਨਾਮੁ ਊਸਾ ਸੰਗ ਤੋਸਾ, ਜਿਹੁ ਪੈੜੈ ਮਹੰਦ ਗੁਬਾਰਾ, ਹਰਿ ਕਾ ਨਾਮੁ ਸੰਗ ਉਜੀਆਰਾ। ਜਹ ਪੰਥ ਤੇਰਾ ਕੋ ਨਾ ਸੰਜਾ ਨੂੰ, ਹਰਿ ਕਾ ਨਾਮੁ ਤਹਿ ਨਾਰੁ ਪਛਾਨੂ। ਜਹ ਮਹਾ ਪਾਇਆ ਅੰਤਵਤ ਬਹੁ ਕਾਮ, ਤਹ ਹਰਿ ਕੇ ਨਾਮ ਕੀ ਤੁਮ ਉਪਰਸ਼ਾਮ। ਜਹਾਂ ਤ੍ਰਿਖਾਮ ਤੁ ਜਾ ਕਰ ਖੈ, ਤਹ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ। ਭਗਤ ਜਨਕ ਵਰਤ ਨਾਮ, ਸੰਤ ਜਨ ਕਮਨ ਵਿਸਰਾਮ। ਹਰਿ ਕਾ ਨਾਮ ਦਾਸ ਕੀ ਓਟ, ਹਰਿ ਕਾ ਨਾਮ ਉਤਰੀ ਜਨ ਕੋਟ। ਹਰਿ ਜਹ ਕਰਤ ਸੰਤ ਦਿਨ ਰਾਤ, ਹਰਿ ਹਰਿ ਔਖਦ ਸਾਧੁ ਕਮਾਤ। ਹਰਿ ਜਨ ਕਾ ਹਰਿ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਮਦਾਨ। ਮਨ ਤਨ ਰੰਗ ਰਤੀ ਰੰਗੀ ਕੈ, ਨਾਨਕ ਜਨ ਕਾ ਬਿਰਤ ਬਿਕ। ਹਰਿ ਕਾ ਨਾਮ ਜਨ ਕਾ ਮੁਕਤ ਜੁਗਤ, ਹਰਿ ਕਾ ਨਾਮ ਜਨ ਕਾ ਤ੍ਰਿਪਤ ਭੁਗਤ। ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਾਬ ਪਰਾ ਨਾ ਭੰਗ। ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕਾ ਨਾਮ ਜਨ ਸੁਭ ਪਾਈ। ਹਰਿ ਕਾ ਨਾਮ ਜਨ ਕਾ ਭੋਗ ਜੋਗ, ਹਰਿ ਨਾਮ ਜਪਤ ਕਾਛ ਨਾਹਿ ਵਿਯੋਗ। ਜਨ ਰਤ ਹਰਿ ਨਾਮ ਸਿਵਾ, ਨਾਨਕ ਪੂਜੈ ਹਰਿ ਹਰਿ ਦੇਵਾ।

ਕਥਾ ਨਾਮ ਕੀ ਮਹਿਮਾ ਸੁੰਦਰ ਦਵਾਸਾ ਸੰਤ ਪ੍ਰਤਾਪ ਦੁਰਸਾਵਨਾ ਸਾਹਿਬ ਸੰਤ ਸੰਗੜ ਭਾਗੀ ਭਾਗ ਸੰਤ ਸਿਵਾ ਨਾਮ ਦੀ ਆਈ ਨਾਮ ਤੁਲਕਾ ਸ਼ਵਰਨ ਹੋਈ ਨਾਨਕ ਗੁਰਮੁਖ ਨਾਮ ਪਾਵਾ ਜਨ ਕੋਈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੀਖ ਸਰਬ ਟਡੋਲ ਪੂਜ ਸਨਾਹੀ ਹਰ ਹਰਿ ਨਾਨਕ ਨਾਮ ਅੰਬੂਲ ਅਸ਼ਟਪਤੀ ਜਾਪਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਵਿਆਸ ਕਰਮ ਧਰਮ ਕਿਰਿਆ ਸਕਤਿਆਗ ਬਨਵਧੀ ਫਿਰ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨਿਮ ਕਰੈ ਵਹ ਬਾਤਿ ਨਹਿ ਤੁਲ ਰਾਮ ਨਾਮ ਬੀਜਾ ਨਾਨਕ ਗੁਰਮੁਖ ਨਾਮ ਜਪੀ ਅਕਬਾ ਨਾਮ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾਂ ਦਾਸ ਤਪੀ ਸਰਥਿ ਵਾਗਨ ਵਾਹਿ ਹੋਮਦ ਪ੍ਰਾਨ ਕਨਕ ਸਭ ਹੈ ਵਰ ਭੂਮਦਾਨ।

ਪ੍ਰਤਾਪ ਏਕ ਅਨੇਕ ਅਗਨ ਬੋਝਾ ਕੁਟ ਪਰ ਦਰਗਨ ਹਿੱਸੇ ਜੈ ਛੂਟ ਸਨਹ ਊਬ ਪਏ ਆਲ ਮੁਹਿ ਵਿਆਪ ਹਮਾਰ ਜਲ ਅਵਰ ਕਰਤੂ ਸਗਲ ਜਮ ਡਾਂਡਾ ਗੋਵਿੰਦ ਭਜਨ ਬਿਨ ਤੇਰ ਨਹਿ ਮਨ ਹਰ ਕਨਵ ਜਬਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਈ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਕ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਟਾਵੈ ਹਰ ਹਰ ਨਾਮ ਹਿਰਦੈ ਸਾਧ ਗਾਵੈ ਜੇ ਕੋ ਆਪਣੇ ਸੁਭਾ ਲੋਰਾ ਸਾਧ ਸੰਗਿ ਹਉਮੈ ਸ਼ੁਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਕ ਸਰਨਿ ਉਪਾਰੈ ਜਿਸ ਜਨ ਕਉ ਪ੍ਰਭ ਦਾਸ ਪਿਆਸ ਨਾਨਕ ਤਾ ਕਉ ਬੈਲ ਪਰ ਜੈ ਸਾ ਸਗਲ ਪੁਰਖ ਮਹਾਂਪੁਰਖ ਪ੍ਰਧਾਨ ਸਾ ਸੰਗ ਜਾ ਕਉ ਮਿਟ ਅਭ ਮਾਨ ਆਪ ਸਕਾਉ ਜੋ ਜਾਣੈ ਨੀਚਾ ਸੋ ਗਨ ਗੈ ਸਬਦ ਉਚਾ ਜਾ ਕਉ ਮਨ ਹੋਇ ਸਗਲ ਗਿਰੀਨਾ ਹਰ ਹਰ ਨਾਮ ਦਿਨ ਕਾਟ ਕਟ ਜੀਨਾ ਮਾਨੇ ਆਪਣੇ ਤੇ ਬੁਰਾ ਮਿਟਾ ਨਾ

ਤਿਰੁਮਾਨ ਸਗਲ ਕਟਾ ਕਉ ਦੇਵ ਹਰਦਾਨ ਕਰਮ ਕਰਾਵਨ ਹਾਰ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਾਤਮਿਤ ਜਨ ਹੋ ਆਪ ਹੀ ਆਪਣ ਸੰਗਾ ਪ੍ਰਭਰਾਤੀ ਤੁਮਰੀ ਉਸਤਤ ਤੁਮਤੀ ਹੋਏ ਨਾਨਕ ਵਰਨਾ ਜਾਣ ਸਕੇ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਾਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਦਮ ਕਿਰਿਆ ਸਾ ਸੰਗ ਦੁਰ ਮਤ ਮਾਰ ਹਿਰਿਆ ਸਗਲ ਉਦਮ ਮਹਿ ਉਦਮ ਪਲਾ ਹਰ ਕੋ ਨਾਮ ਜਾਪ ਹੋ ਜੀ ਸਦਾ ਸਗਲ ਬਾਣੀ ਮਹਿ ਅਮਰਤ ਬਾਣੀ ਹਰ ਕੋ ਜਾ ਸੰਰ ਸੁਰ ਬੁਖਾਨੀ

ਦੈਨ ਵਿਹੁਨ ਰਘੁਨ ਗੁਣ ਕਸ਼ੁਨਾ ਬੁਗ ਜੈ ਬਖਸ਼ ਲਿਹ ਤਾਨੁ ਸੁਖ ਜੈ ਜਿਹ ਪ੍ਰਸਾਦ ਰੂਪਰ ਸੁਖ ਬਸਹ ਸੁਤ ਪ੍ਰਾਦਮੀਤ ਮਨਤਾ ਸੰਘ ਸਹਿਜ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਇ ਪਾਵਨ ਪਾਪ ਕਮਲ ਜਿਹ ਪ੍ਰਸਾਦ ਭੋਗ ਸਭ ਰਸਾ ਸਕਲ ਸਮਗ੍ਰ ਸੰਸਾਥ ਬਸਾ ਦੀਨ ਹਸਤ ਪਾਪ ਕਰਨ ਨਿਯਤਰ ਰਸਨਾ ਤਿਸਿ ਤਿਆਗ ਅਵਰ ਸੰਗਰਚਨ ਸੇ ਦੋਹ ਮੂੜਾਂ ਵਿਆਪਿ ਨਾਨਕਾਰ ਲਿਹੁ ਪ੍ਰਵਿਆਪੀ ਆਦਿਅੰਤ ਜੋ ਰਾਖਨ ਹਾਰ ਤੇ ਸਸਿਉ ਪ੍ਰੀਤ ਨ ਕਰਾ ਗੁਵਾਰ ਜਾ ਕਿ ਸਿਵਾ ਨਵਨਿਤ ਪਾਵੈ ਤਸ ਮੂੜਾ ਮਨ ਹਿਟਾਵੈ ਜੋ ਠਾਕੁਰ ਸਦ ਸਦਾ ਜੂਰੇ ਤਾ ਕਵੰਧ ਹੈ ਜਾਂਤ ਦੂਰੇ ਜਾ ਕਿ ਟਹਿਰ ਪਾਵੈ ਦੁਰਗੰਬੈ ਤੇ ਸਹਿਬ ਸਾਰਮ ਗਿਆ ਜਾਂ ਸਦਾ ਸਦਾ ਹੁਕੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌੜੀ ਸੰਗਰਚੈ ਸਾਚ ਛੋੜ ਝੂਟ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾ ਨ ਜੋ ਹੋਵਨ ਸਭ ਦੂਰ ਪਰਾਨ ਛੋੜ ਜਾਇ ਤਿਸਕਾ ਸਰਾਮ ਕਰੈ ਸੰਗ ਸਹਾਇ ਤਿਹ ਪਰ ਹਰੈ ਚੰਨ ਲੇ ਪਿਓ ਤਾਰਾ ਤੁਇ ਕਰਤ ਪ੍ਰੀਤ ਪਸਮ ਸੰਗ ਹੋਇ ਅੰਧ ਕੁਮਹਿ ਪਤਤ ਵਿਕਰਾ ਨਾਨਕਾਰ ਲਿਹੁ ਪ੍ਰਭ ਦਇਆਲ ਕਰ ਤੂਤ ਪਸ਼ੁ ਕੁਮਾਰ ਸਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹਿ ਕਾਸ਼ ਕਰੈ ਛੁਪਾਇਆ ਬਾਹਰ ਗਿਆ ਧਿਆਨ ਵਿਸਨਾਨ ਅੰਤਰ ਵਿਆਪੈ ਲੂਭ ਸਵੈ ਅੰਤਰਗਨ ਬਾਹਰ ਤੰ ਸਵੈ ਹੰਗਰ ਪਾਥਰ ਕੈਸੀ ਤਰਿਆ ਥਾ ਜਾ ਕੇ ਅੰਤਰ ਵਸੈ ਪ੍ਰਭਾਵ ਨਾਨਕ ਤੀ ਜਨ ਸਹਿਜ ਸਮਾਦ ਸੋਨਾ ਅੰਧਾ ਕਹਿ ਮਾਰਗ ਪਾਵੈ ਕਾਰ ਕਹਿ ਲਿਹੂਰ ਨਿਭਾਵੈ ਕਹ ਬੁਜਾਰਤ ਪੂਜਾ ਟੂਰਨ ਕਹੀ ਆ ਤਉ ਸਮਝ ਪੂਰਾ ਕਹਿ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹਿ ਹੋ ਤਉ ਹਸ ਕਵਨ ਕਰਤਾਰ ਕਰੁਣਾ ਵੰਦਿਨ ਬੇਨਤੀ ਕਰ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੁਹਾਵਨ ਚੀਤ ਜੋ ਵੈ ਰਾਜ ਦਾਸ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਵਸਨ

ਕੇ ਜਨਮ ਨਾਨਕ ਰਾਖਲੀ ਹੋ ਆਪਨ ਕਰ ਕਰਮ ਤੂੰ ਠਾਕੁਰ ਤੋਂ ਪੈ ਹਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਵਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਸੂਖ ਘਨੇਰੇ ਕੋਇ ਨਾ ਜਾਣਾ ਤੁਮਰਾ ਤੂੰ ਚੇਤ ਊਚਾ ਭਗਵੰਤ ਸਗਲ ਸਮਾਗਰੀ ਤੁਮਰਾ ਸੂਤਰ ਤਾਰੇ ਤੁਮ ਤੇ ਸਵਾਗ ਕਰੇ ਤੁਮਰੀ ਕਾਤਮੇ ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਰਿ ਪ੍ਰਭ ਛੋਟ ਕਲਾ ਗਏ ਹਨ ਸਵਾਇ ਨਾਨਕ ਕਹੂ ਨਾ ਸੀ ਜੈ ਬਿਨ ਨਾਵੈ ਪਤ ਜੈ ਅਸ਼ਟਪਦੀ ਦਸ ਵਸਤੂਲੀ ਪਾਛਾ ਪਵੇ ਕੁ ਵਸਤ ਕਾਰਨ ਵੀ ਕੂੜ ਗਵਾਵੇ ਇੱਕ ਬਿਨਾ ਦੇ ਦਸ ਪੀ ਹਿਰ ਲੇ ਤਾ ਮੂੜਾ ਕਹੂ ਕਹਾ ਕਰੀ ਜਿਸ ਠਾਕੁਰ ਸਿਉ ਨਾਹਿ ਚਾਰ ਤਾਕੂ ਕੀ ਜੈ ਸਦ ਨਮਸਕਾਰ ਜਗ ਮਨ ਲਗ ਪ੍ਰਮੀਠਾ ਸਰਵ ਸੁਖ ਤਾਹ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਵ ਥੂਕ ਨਾਨਕ ਦਿਨ ਪਾਇਆ ਗਣਤ ਸਾਹੋ ਆਪਣੀ ਦਿਰਾਸ ਖਾਦ ਪੀਤ ਬਰ ਧਿਆਨ ਦੁਆਲਾਸ

ਜਾਗਮਾਨਵਾਤ ਉਸਤੇ ਚੌਗਨ ਕਰਨ ਹੈ ਨਾਨਕ ਸਾਹਿਬ ਸਦਾ ਦਿਆਲ ਅਨਕ ਭੈ ਤੂੰ ਮੈ ਕਿ ਹੀਤ ਸਰਬਰਵਤ ਜਨ ਹਿਤ ਬਿਰਖ ਛਾਇਆ ਸਿਉਂ ਰੰਗ ਲਾਵੈ ਊਹ ਬਿਨ ਸਹ ਉਮਰ ਪਛਤਾਵੈ ਜੁਦੀ ਸਹ ਸੁਚਾਲਨ ਹਾਰ ਲਪਟ ਰਹੀ ਹੋ ਤਹਾਂ ਦੰਧਾਰ ਬਟਾਊ ਸਿਉਂ ਜਲਾਵੈ ਨਿਹਤਾ ਕਉ ਹਾਥ ਨਾਵੈ ਕੀਹ ਮਨ ਹਰਿ ਬਿਨਾਮ ਪ੍ਰਿਯ ਸੁਖਦਾਈ ਕਰ ਕਿਰਪਾ ਨਾਨਕਾਪ ਲੈ ਲਾਇ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹਉ ਮੈ ਮਮਤਾ ਮਾਇ ਮਿਥਿਆ ਰਾਜ ਜੂਵਨ ਤਨ ਮਾਰ ਮਿਥਿਆ ਕੌਮ ਕੂਤ ਬਿਕਰਾਲ ਮਿਥਿਆ ਰਥ ਹਸਤੀਆ ਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਧਰੂਹ ਮੁਖ ਮਨ ਮਿਥਿਆ ਸੁਪਰ ਕਰਤ ਗੁਮਾਨ ਸਥਿਰ ਭਗਤ ਸਾਧ ਕੇ ਸਰਨ ਨਾਨਕ ਜਾਪ ਜਾਪ ਜੀਵ ਹਰਿ ਕੇ ਚਰਨ ਮਿਥਿਆ ਸ਼ਰਾਵਨ ਪਾਨੰਦ ਸੁਨਹਿ

ਮਿਥਿਆ ਤਾਨ ਅਨਹ ਪਰ ਬੁਕਾਰ ਮਿਥਿਆ ਬੈ ਸ੍ਰੇਤ ਬੁਕਾਰ ਬਿਨ ਬੁਜੇ ਮਿਥਿਆ ਸਭ ਪਾਏ ਸਫਲ ਦੇਹ ਨਾਨਕ ਹਰ ਹਨਾ ਮਲਾਏ ਬਿਰਤ ਸਾਗਤ ਕੀ ਅਰਜ ਸਾਜ ਬਿਨਾ ਕਹਿ ਉਬਦ ਸੂਚਾ ਬਿਰਥ ਨਾ ਬਿਨਾ ਤਨਾਂਦ ਮੁਖ ਆਵਤ ਤਾ ਕਾ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਥ ਵਿਹਾਇ ਵੇਖ ਬਿਨਾ ਜੋ ਖੇਤੀ ਜਾਇ ਗੋਬਿੰਦ ਭਜਨ ਬਿਨ ਬ੍ਰਥ ਸਭ ਕਾਮ ਜੋ ਕਿਰਪਨ ਕਿਨਰਾਰਥ ਦਾਮ ਤਨ ਤਨ ਤੀ ਜਨ ਜਿਹ ਕਾਟ ਬਸ ਹਰ ਨਾਉ ਨਾਨਕ ਤਕ ਬਲ ਬਲ ਜਾਉ ਰਹਿ ਦੇਵਰ ਕਾ ਸ਼ਵਰ ਹੁਕਮ ਆਵਤ ਮਨ ਪ੍ਰੀਤ ਮੁਖਮ ਗੰਡ ਲਾਵਤ ਜਾਨਨ ਹਰ ਪ੍ਰਭੂ ਪ੍ਰਵੀਨ ਬਾਹਰ ਬੇਖਨ ਕਾਹੂ ਪੀਨ ਅਵਰੇ ਉਪਦੇਸ ਆਪਨ ਕਰ ਆਵਤ ਜਾਵਤ ਜਨਮ ਮਰਾ ਸਕੰਦਰ ਬਸ ਨਿਰੰਕਾਰ ਸੀਖ ਤਰਾ ਸੰਸਾਰ ਜੋ ਤੁਮ ਪਨ ਦਿਨ ਪ੍ਰਭ ਜਾਤਾ ਨਾਨਕ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨ ਆਪਣਾ ਕੀਆ ਆਪ ਮਨ ਆਪ ਹੈ ਆਪ ਕਰਤ ਨਬੀਰਾ ਕਹ ਦੂਰ ਜਨਾਤ ਕਹ ਬਜਾਵਤ ਨਿਗਰਾ ਉਹ ਪਾਵ ਸਿਆਨ ਸਕਲ ਤੇ ਰਹਿ ਤੂੰ ਸਾਹਿਬ ਕਾਹ ਜਾਨ ਆਤਮ ਕੀ ਰਹਿਤ ਜਹ ਪਾਵਤ ਹੈ ਲੈ ਲੜ ਲਾਇ ਥਾਨ ਤਨੰਤਰ ਰਹੇ ਸਮਾਏ ਸੋ ਸੇਵਕ ਜਹ ਕਿਰਪਾ ਕਰੀ ਨਿਮਕ ਨਿਮਕ ਜਬ ਨਾਨ ਕਰੀ ਸਲੋਕ ਪਾਮ ਕਰੂ ਦਿਆਰ ਲੋ ਮੋਹ ਬਿਨ ਸਜਾਇ ਹੁਮ ਜੀਵ ਨਨ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰ ਦਿਵਸ਼ਪਤੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੀ ਤਿਸ ਠਾਕੁਰ ਕੋ ਰਖ ਮਨ ਵਾਹੀ ਜਿਹ ਪ੍ਰਸਾਦ ਸੁਗੰਧਿਤ ਤਨ ਲਾਵ ਤਿਸਕ ਸਿਮਰਤ ਉਪਰੰਗਤ ਪਾਵ ਜੋ ਪ੍ਰਸਾਦ ਬਸ ਸੁਖ ਮੰਦਰ ਤੇ ਸਹਿਤੀ ਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾਠ ਪਹਿਰ ਸਿਮਰਤ ਸਰਸਨਾਥ ਜੇ ਪ੍ਰਸਾਦ ਰੰਗ ਰਹਿ ਪੋਗਨ ਸਦਾ ਤੇ ਆਈ ਹੈ ਤਿਉਂ ਜੋ ਜੇ ਪ੍ਰਸਾਦ ਪਾਠ ਪਟੰਬਰ ਹਟਾਵੈ ਤੇ ਸਹਿਤਿਆਗ ਕਤਵਲ ਪਾਵ ਜੋ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਠ ਪਰਤਾ ਕਾ ਜਹ ਗਾਵੀ ਜੈ ਜਿਹ ਪ੍ਰਸਾਦ ਤੁਜ ਸਭ ਕੋ ਮਾਡਾ ਮੁਖਤਾ ਕੋ ਜਾ ਸਰਸਨ ਬਖਨ ਜਿ ਪ੍ਰਸਾਦ ਤੇ ਗੁਰੂ ਰਹਿਤਾ ਧਨ ਮਨ ਸਦਾ ਤੇ ਆਈ ਗੁਰ ਪਾਰ ਬ੍ਰਹਮ ਪ੍ਰਭ ਜਪਤ ਦਰਗਹ ਮਨ ਪਾਵੈ ਹਨਨ ਪਾਤ ਸੇਤ ਕਰ ਜਾਵੈ ਜਿ ਪ੍ਰਸਾਦ ਆਰੋਗ ਕੰਚਨ ਦੇਹ ਲਿਵਲਾਵ ਹੁਤ ਸਰਮ ਸਨੇਹੀ ਜਿਹ ਪ੍ਰਸਾਦ ਤੇ ਰਹੁ ਲੈ ਰਹਿ ਤੁ ਮਨ ਸੁਖ ਪਾਵੈ ਹਰ ਹਰ ਜਹ ਕਹਿਤ ਜਿ ਪ੍ਰਸਾਦ ਤੇ ਸਗਲ ਛਿਦਰ ਢਕ ਮਨ ਸਰਣ ਪਾਰ ਠਾਕੁਰ ਪ੍ਰਭ ਤਾਕ ਜਿ ਪ੍ਰਸਾਦ ਤੁਜ ਕੋ ਨਾ ਪਾ ਹੁਕ ਚਮਨ ਸਾ ਸਾ ਸੁਨ ਪ੍ਰਭੂ ਜੇ ਜਿਹ ਪ੍ਰਸਾਦ ਵਾਹਿ ਗੁਰਲਾਭ ਦੇ ਨਾਨਕ ਤਾਕ ਭਗਤ ਕਰੇ ਜੇ ਪ੍ਰਸਾਦ ਆ ਭੂਖਨ ਪਹਿਰੀ ਜਮਾ ਦੇ ਸਿਮਰਤ ਕਾਲ ਸੁਕੀ ਜਾਇ ਜੇ ਪ੍ਰਸਾਦ ਆ ਸਭ ਹਸਤਾ ਸਵਾਰ ਮਨ ਦੇ ਪ੍ਰਭ ਕਾਉ ਕਬਹੁ ਨ ਵਸਰ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨ ਆ ਜਨ ਤੇਰੀ ਮਨ ਬਨ ਤੋ ਬਨਾਏ ਉਠ ਬੈਠ ਸਾ ਤੋ ਸਹਿ ਦਿਆਈ ਤੋ ਸਹਿ ਦਿਆਈ ਜੇ ਕਾਲਾ ਖਾਇ ਹਾਉ ਹਾ ਨਾਨਕ ਤੇਰੀ ਰਖਾਇ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨਾਠ ਪਹਿਰ ਕਰ ਤਿਆ ਜ ਪ੍ਰਸਾਦ ਤੂ ਆਚਾਰ ਵਿਆਹ ਹਰਿ ਤੇ ਪ੍ਰਭ ਕੋ ਸਾਸ ਸਾਹ ਚਾਰ ਜ ਪ੍ਰਸਾਦ ਤੇ ਰਸੰਦ ਰੂਪ ਸੋ ਪ੍ਰਭ ਸਿਮਰਾਹੁ ਸਦਾ ਨੂੰ ਜੇ ਪ੍ਰਸਾਦ ਤੇ ਨਿਕੀ ਜਾਤ ਸੋ ਪ੍ਰਭ ਸਿਮਰ ਸਦਾ ਦਨ ਰਾਤ ਜੇ ਪ੍ਰਸਾਦ ਤੇਰੀ ਪਾਦ ਰਹ ਗੁਰ ਪ੍ਰਸਾਦ ਨਾਮ ਜਾ ਸਕਹ ਜੋ ਪ੍ਰਸਾਦ ਸੁਨਹਿ ਕਰਨ ਅਨਾਦ ਜੇ ਪ੍ਰਸਾਦ ਵੇਖ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜਿਹ ਪ੍ਰਸਾਦ ਹਸਤ ਕਰ ਚਲੇ ਹਨ ਜੋ ਪ੍ਰਸਾਦ ਸੰਪੂਰਨ ਫਲੈ ਜੋ ਪ੍ਰਸਾਦ ਪਰਮਗਤ ਪਾਵੈ ਜੋ ਪ੍ਰਸਾਦ ਸੁਖ ਸਹਿਜ ਸਮਾਵੈ ਹੈ ਸਭ ਪ੍ਰਭ ਤਿਆਗ ਅਵਰ ਕਤ ਲਾਗ ਗੁਰ ਪ੍ਰਸਾਦ ਨਾਨਕ ਜਾਗ ਜੋ ਪ੍ਰਸਾਦ ਨੂੰ ਪ੍ਰਗਟ ਸੰਸਾਰ ਦੇ ਪ੍ਰਭ ਕੰਬੂਲ ਨਾਮਨ ਹਵਸਾਰ ਜੇ ਪ੍ਰਸਾਦ ਤੇਰਾ ਪ੍ਰਤਾਵਰੀ ਮਨ ਮੂੜ ਤੂੰ ਤਾ ਕੋ ਜਾਵ ਜੋ ਪ੍ਰਸਾਦ ਕਾਜ ਪੂਰੇ ਤੇ ਸਹਿ ਜਾਨ ਮਨ ਸਦਾ ਹਜੂਰ ਜਿਹ ਪ੍ਰਸਾਦ ਨੂੰ ਪਾਵੈ ਸਾ ਜਰੀ ਮਨ ਮੇਰੇ ਤੂੰ ਤਾ ਸੁਰਾ ਜੋ ਪ੍ਰਸਾਦ ਸਭ ਗਾ ਤੂੰ ਨਾਨਕ ਜਾਪ ਜਪੈ ਜਬ ਸੋਆਵ ਜੋ ਪਾਇ ਜਪੈ ਸੁਨਾ ਆਪ ਗਾ ਵਾਯੁ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੂੰ ਫਿਰ ਪ੍ਰਗਾਸ ਪ੍ਰਭੂ ਦਇਆ ਦੇ ਕਮਲ ਵਿਗਾਸ ਪ੍ਰਭ ਸੁ ਪ੍ਰਸਾਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਾ ਤੂੰ ਤੁਮ ਹੋਏ ਸਰਬਨਧਾਨ ਪ੍ਰਭ ਤੇਰੀ ਮਾਇਆ ਆਪ ਆਹੋ ਕੈ ਸੁਨਾ ਕਰਮ ਲਾਇਆ ਜੇਤ ਜਿਤ ਲਾਭ ਹੋ ਤਿਤ ਲਗ ਹਰਨਾਥ ਨਾਨਕੇ ਨਕਾ ਕਛੁ ਨ ਹਾਥ ਸਲੋਕ ਅਗਮ ਅਗਾਤ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁੰਗ ਤਹਿ ਸੁਨਮੀਤਾ ਨਾਨਕ ਬਿਨਵੰਤਾ ਸਾਤ ਜਨਕ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜਨ ਹੋਤ ਸਾਧ ਸੰਗ ਵਾ ਸਗਲੀ ਹੋਤ ਸਾਧਕ ਸੰਗ ਮਿਟਿਆ ਅਭਿਮਾਨ ਸਾਧਕ ਪ੍ਰਗਟਾ ਸੁਗਿਆਨ ਸਾਧਕ ਸੰਗ ਪੂਜ ਹੈ ਪ੍ਰਭ ਨਿਗਰਾ ਸਾਧ ਸੰਗ ਸਾਉਤ ਨਬੀਰਾ ਸਾਧ ਸੰਗ ਪੈ ਨਾਮ ਰਤਨ ਸਾਧਕ ਸੰਗ ਇੱਕ ਉਪਰਜਨ ਸਾਧਕ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧਕ ਸੁਭਾ ਬ੍ਰਹਮਾਨੀ ਨਾਨਕ ਸਾਧਕ ਸੁਭਾ ਬ੍ਰਹਮਾ ਹੈ ਸੁਮਾਨੀ ਸਾਧਕ ਸੰਗ ਗੋਚਰ ਮਿਲੈ ਸਾਧ ਸੰਗ ਸਦਾ ਪ੍ਰਫੁਲੈ ਸਾਧ ਸੰਗ ਵਹਿ ਵਹਿ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੁੰਚਾ ਸਾਧ ਸੰਗ ਸਭ ਗਿਰੀ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਦ ਹੁੰਦਾਵੈ ਸਾਧ ਸੰਗ ਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਨ ਸਮੀਰ ਸਾਧੁਕ ਸੰਗ ਮਹਾਪਨੀਤ ਸਾਧ ਸੰਗ ਕੇ ਸਿਉ ਨਹਿ ਵੈਰ ਸਾਧਕ ਸੰਗ ਨਬੀ ਕਾ ਪੈਰ
ਸਾਧਕ ਸੰਗ ਨਾਹੀਂ ਕੁਮੰਦਾ ਸਤ ਸੰਗ ਜਨ ਪਰਮਾਨੰਦਾ ਸਾਧੂ ਸੰਗ ਨਾਹੀਂ ਹਤਾਪ ਸਾਧਕ ਸੰਗਤਾ ਜਾ ਸਭ ਆਪ ਆਪ ਜਨ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਾਈ ਸਾਧਕ ਸੰਗ ਨ ਕਬੂ ਹਤਾਵੇ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸ ਆਗੋ ਚਰਨ ਸਾਧੂ ਸੰਗ ਆਜਾਰ।

ਸਾਮਣੇ ਹਟਾਰ ਸਾਧੂ ਕੈ ਸੰਗ ਸੋ ਧਨ ਪਾਵੈ ਜਹ ਤੰਤ ਸਾਹ ਕੋਰ ਸਾਵ ਸਾਧ ਸੰਗ ਧਰਮ ਰਾਜੀ ਕਰੀ ਸਿਵਾ ਸਾਧੂ ਕੈ ਸੰਗ ਸੋਵੈ ਸੁਰ ਦਿਵਾ ਸਾਧੂ ਕੈ ਸੰਗ ਪਾਪ ਪਰਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਾਮ ਨਾਨ ਸਾਧੂ ਕੈ ਸੰਗ ਸਫਲ ਜਨਾਮ ਸਾਧੂ ਸੰਗ ਨਹੀਂ ਕਛ ਕਾਲ ਦਰਸ਼ਨ ਪੀੜਤ ਹੋ ਦਿਨ ਹਾਲ ਸਾਧੂ ਕੈ ਸੰਗ ਕਲੂਖਤ ਹਰ ਸਾਧੂ ਕੈ ਸੰਗ ਨਰਕ ਪਰ ਹਰ ਸਾਧ ਕੈ ਸੰਗ ਹਉ ਹਰ ਸੋ ਹੀਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇਛਾ ਸੋ ਹਰ ਪਾਵੈ ਸਾਧ ਖੰਗ ਨ ਬਿਰਥਾ ਜਾ ਪਾਰ ਬ੍ਰਹਮ ਸਾਧ ਰਤ ਬਸਾ ਨਾਨਕ ਉਦਰਾ ਸਾਧ ਸੁਨ ਰਸ ਸਾਧ ਕ ਸੰਗ ਸੁਨ ਹਰ ਨਾਉ ਸਾਧ ਸੰਗ ਅਰਪਿਕੁਨ ਗਾਉ ਸਾਧ ਕ ਸੰਗ ਨਮਾ ਤੇ ਬਿਸਰਾ ਸਾਧ ਸੰਗ ਸਰ ਪਰਮ ਸਤਾਰਾ ਸਾਧ ਕਾ ਸੰਗ ਲਗਾ ਪਰ ਮਿਠਾ ਸਾਧ ਕ ਸੰਗ ਘਟ ਘੜੀ ਠਾ ਸਾਧ ਸੰਗ ਪਿਆ ਗਿਆ ਕਰ ਸਾਧ ਸੰਗਤ ਪਈ ਹਮਾਰੀ ਸਾਧ ਕ ਸੰਗ ਬੇਟੇ ਸਾਹਿਬ ਰੋਗ ਨਾਨਕ ਸਾਧ ਬੇਟੇ ਸੰਯੋਗ ਸਾਧ ਕੀ ਮੈਂ ਹਮਾਰ ਵੀ ਉਤਨਾ ਜਾ ਨਹ ਜੇਤਾ ਸੁਨਹ ਤੇ ਤਬ ਕਿਆ ਨਹ ਸਾਧ ਕੀ ਉਪਮਾ ਦੇਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧ ਸੁਭਾ ਕਾ ਨਾਹੀ ਅੰਤ ਸਾਧ ਸੁਭਾ ਸਦਾ ਬੇਅੰਤ ਸਾਧ ਸੁਭਾ ਉੱਚ ਤੇ ਉੱਚੀ ਸਾਧ ਸੁਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਾਪੀ ਯਦਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀਖਾ ਇੱਕ ਸੁਬੋਨ ਕੋਏ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀਖਾ ਇੱਕ ਸੁਬੇਨ ਕੋਏ ਨਾਨਕ ਲੱਛਣ ਬ੍ਰਹਮ ਗਿਆਨੀ ਹੋਇਆ ਸੁਪਤੀ ਬ੍ਰਹਮ ਗਿਆਨੀ ਸਦਾ ਨਰਲੀਪ ਜਹ ਜਾਲ ਮਹਿ ਕਮਲ ਲੀਪ ਬ੍ਰਹਮ ਗਿਆਨ ਸਦਾ ਨਿਰਦੋਖ ਜਹ ਸੂਰ ਸਰਬ ਕਾ ਸੋਖ ਬ੍ਰਹਮ ਗਿਆਨ ਕਾ ਦ੍ਰਿਸ਼ਟ ਸੰਵਾਨ ਜਹ ਰਾਜ ਰੰਕ ਕਉ ਲਾਗਤ ਲੁਪਵਾਨ ਬ੍ਰਹਮ ਗਿਆਨੀ ਕਾ ਧੀਰ ਜੇਕ ਜਿਉ ਬੈ ਸੁਦੈ ਕੋਦੈ ਕੋ ਚੰਦ ਲੇ ਬ੍ਰਹਮ ਗਿਆਨੀ ਕਾ ਹੈ ਗੁਨਾਉ ਨਾਨਕ ਜਿਉ ਪਾਪ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਸਿ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਾ ਮਨ ਹੋਇ ਪ੍ਰਗਾਸ ਜਹਿ ਤਾਰੂ ਪਰਾਕਾ ਬ੍ਰਹਮ ਗਿਆਨੀ ਕਾ ਮਿੱਤਰ ਸਦਰ ਸਮਾਨ ਬ੍ਰਹਮ ਗਿਆਨੀ ਕਾ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਬਦ ਨੀਚਾ ਬ੍ਰਹਮ ਗਿਆਨ ਸੇ ਜਨ ਭਾਈ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਗਲ ਗਿਰੀ ਨਾਇਆ ਤੁਮਰਾ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਕੇ ਸਭ ਪਰਮਾਇਆ ਬ੍ਰਹਮ ਗਿਆਨ ਤਕਾ ਸ਼ੁਭਰਾ ਨਾ ਭਾਇਆ ਬ੍ਰਹਮ ਗਿਆਨ ਸਦਾ ਸਮਦਾਰਸ ਬ੍ਰਹਮ ਗਿਆਨ ਕੇ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੇ ਨਿਰਮਲ ਯੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆਨ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਏਕੂਪਰਾ ਬ੍ਰਹਮ ਗਿਆਨ ਕਾ ਨਹਿ ਬਿਨਾਸ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰ ਉਪਕਾਰ ਉਮਾਹ ਬ੍ਰਹਮ ਗਿਆਨ ਕਾ ਨਹਿ ਤੰਦਾ ਬ੍ਰਹਮ ਗਿਆਨ ਦੇ ਤਵਦ ਬੰਧਾ ਬ੍ਰਹਮ ਗਿਆਨ ਕਾ ਹੋਏ ਸੋ ਭਰਾ ਬ੍ਰਹਮ ਗਿਆਨ ਸੋ ਫਲ ਭਰਾ ਬ੍ਰਹਮ ਗਿਆਨ ਸੰਗ ਸਗਲ ਵਧਾਰ ਨਾਨਕ ਬ੍ਰਹਮ ਗਿਆਨ ਜਪੈ ਸਗਲ ਸੰਸਾਰ ਬ੍ਰਹਮ ਗਿਆਨ ਕਾ ਈ ਕਾ ਰੰਗੋ ਬ੍ਰਹਮ ਗਿਆਨ ਕਾ ਬਸਾ ਬ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਾਧ ਜਾਗਤ ਬ੍ਰਹਮ ਗਿਆਨ ਅਹੰ ਬੁੱਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨ ਕਾ ਨਹਿ ਵਿਨਾਸ਼ ਬ੍ਰਹਮ ਗਿਆਨ ਬ੍ਰਹਮ ਕਾ ਬੀਰਤਾ ਬ੍ਰਹਮ ਗਿਆਨ ਇੱਕ ਸੰਹਿਤਾ ਬ੍ਰਹਮ ਗਿਆਨ ਕਾ ਹੋਇਆ ਚੰਤ ਬ੍ਰਹਮ ਗਿਆਨ ਕਾ ਨਰਮਲਵੰਤ ਬ੍ਰਹਮ ਗਿਆਨ ਜਸਕਾਰਾ ਪ੍ਰਭਾ ਬ੍ਰਹਮ ਗਿਆਨ ਕਾ ਬਟਪ੍ਰਤਾ ਬ੍ਰਹਮ ਗਿਆਨ ਕਾ ਤਰਹ ਬਟ ਭਾਗੀ ਪਾਈਆ ਬ੍ਰਹਮ ਗਿਆਨ ਕਾ ਬਾਲ ਬਾਲ ਜਾਈਆ ਬ੍ਰਹਮ ਗਿਆਨ ਕਾ ਖੁਜਹਿ ਮਹੇਸ਼ਰ ਨਾਨਕ ਬ੍ਰਹਮ ਗਿਆਨ ਆਪ ਪਰਮੇਸ਼ਰ ਬ੍ਰਹਮ ਗਿਆਨ ਕੀ ਕੀਮਤ ਨਾਹ ਬ੍ਰਹਮ ਗਿਆਨ ਕਾ ਸਗਲ ਮਨ ਮਾਇਆਹੀ ਬ੍ਰਹਮ ਗਿਆਨ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨ ਕੋ ਸਦਾ ਦਿਵਸ ਬ੍ਰਹਮ ਗਿਆਨ ਕਾ ਕਥਿਆ ਨਾ ਜਾਇਆ ਦਾਖਿਅਰ ਬ੍ਰਹਮ ਗਿਆਨ ਸਰੂ ਕਾ ਠਾਕੁਰ ਬ੍ਰਹਮ ਗਿਆਨ ਕੇ ਮਿਤ ਕੌਣ ਬਖਾਨ ਬ੍ਰਹਮ ਗਿਆਨ ਕਾ ਬ੍ਰਹਮ ਗਿਆਨ ਜਾਨ ਬ੍ਰਹਮ ਗਿਆਨ ਕਾ ਅੰਦਰਾਂ ਪਾਰ ਨਾਨਕ ਬ੍ਰਹਮ ਗਿਆਨ ਕਾਉ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵੈਨ ਹਿਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨ ਅਨਾਥ ਕਨਾਥ ਬ੍ਰਹਮ ਗਿਆਨ ਕਾ ਸਭ ਪ੍ਰਹਾਥ ਬ੍ਰਹਮ ਗਿਆਨ ਕਾ ਸਗਲ ਆਕਾਰ ਬ੍ਰਹਮ ਗਿਆਨ ਅਮਨਰੰਕਾਰ ਬ੍ਰਹਮ ਗਿਆਨ ਸੁਭ ਬ੍ਰਹਮ ਗਿਆਨੀ ਬਨ ਨਾਨ ਬ੍ਰਹਮ ਗਿਆਨ ਸਰਬ ਕਾ ਧਨ ਸਲੋਕ ਧਾਰ ਜੋ ਅੰਤਰਨਾਮ ਸਰਮ ਮੈਂ ਪੀਖਾ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਹੋਇਆ ਬਰਸ ਸਗਲ ਨਿਰਸ ਤਾਰ ਅਸ਼ਟਪਤੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤ੍ਰਿ ਰੂਪ ਨ ਬਿਖਨੇਤਰ ਸਾਧ ਕੀ ਟਹਿਰ ਸੰਤ ਸੰਗੀਤ ਕਰਨ ਨਾ ਸੋਨਾ ਕਹੁ ਕਿ ਨੰਦਾ ਸਬਦ ਜਾਨ ਉਸ ਕਮਨ ਦਾ ਗੁਰੂ ਪ੍ਰਸਾਦ ਵਿਖਿਆ ਪਰ ਹਰ ਗੁਰ ਮਨ ਕੀ ਬਾਸ ਨ ਮਨ ਤੇ ਟਰ ਇੰਦਰੀ ਜੇਤ ਉਹ ਪੰਜ ਦੁੱਖ ਤੇ ਰਹਿਤ ਨਾਨਕ ਕੁਟੁੰਬ ਦੇਹ ਕੋ ਐਸਾ ਪਰ ਵੈਸਨੋ ਸੋਜ ਉਪਰ ਸੁਪ੍ਰਸਾਨ ਵਿਸਨ ਕੀ ਮਾਇਆ ਤੇ ਹੋਏ ਭੇਨ ਕਰਮ ਕਰ ਤੋ ਵੈ ਨਿਹ ਕਰਮ ਤੇ ਵੈਸਨੋ ਕਾ ਨਿਰਮਲ ਤਰੁ ਕਾ ਹਲ ਕੀ ਇੱਛਾ ਨਹਿ ਬਾਛੈ ਕੇਵਲ ਭਗਤ ਕੀਰਤਨ ਸੰਗਰਾਜਾ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰਵਤ ਕਿਰਪਾਲ ਅਵਦ੍ਰਿੜਾ ਵਰਹਨਾਮ ਜਪਾਵੇ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਵਤ ਭਗਵੰਤ ਭਗਤ ਕਰ ਅੰਗ ਸਗਲ ਤਿਆਗ ਦੋਸ਼ ਕਾ ਸੰਗ ਮਨ ਤੇ ਬਿਨਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ
ਸਾਧ ਸੰਗ ਪਾਪਾ ਮਲਕ ਗੁਆ ਦਸ ਭਗਤ ਗੁਮਾ ਤੂ ਤਮੋਆ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਹਰ ਪੈ ਬਿਸਨ ਪ੍ਰੀਤ ਹਰ ਕੇ ਚਨ ਹਿਰਦਾ ਸਵ ਨਨਕ ਭਗਵਤੀ ਭਗਵੰਤ ਕਉ ਪਾਵੈ ਸੁਪੰਡਿਤ ਜੋ ਮਨ ਪ੍ਰਭੂ ਦਾ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰ ਰਾਹ ਪੀਵੈ ਉਸ ਪੰਡਿਤ ਕਾਬਦੀ ਸ ਜਾਗ ਜੀਵ ਹਰ ਕੀ ਕਥਾ ਹਿਰਦਾ ਵਸਾ ਉਸ ਪੰਡਿਤ ਫਿਰ ਜੋ ਨਾਇ ਵੇਦ ਪ੍ਰਾਣ ਸਿਮਰਤ ਪੂਜਾ ਮੂਰ ਸੁਖ ਮਹਿ ਜਾਣੈ ਅਸਤੁਰ ਚਾਹ ਵਰਨਾ ਕੁ ਦੇ ਉਪਦੇਸ਼ ਨਾਨਕ ਉਸ ਪੰਡਿਤ ਕਹੋ ਸਦਾ ਦੀਸ ਬੀਜ ਮੰਤਰ ਸਰ ਕੋ ਗਿਆਨ ਚਾਹ ਵਰਨਾ ਮਹਿ ਜਪੈ ਕੋ ਗੁਨਾਮ ਜੋ ਜੋ ਜਪੈ ਤਿਸ ਕੀ ਗਾ ਤੋਇ ਸਾ ਸੰਗ ਪਾਵੈ ਜਨ ਕੋਈ ਕਰ ਕਿਰਪਾ ਅੰਤਰ ਵਰਤਾਰ ਪਸ ਪ੍ਰੀਤ ਮੁਕਤ ਪਾਤਰ ਕਵਤਾਰ ਸਰਵ ਰੋਗ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਕਾਮ ਕਾਹੋ ਜੁਗਤ ਕੇ ਤਨਾਮ ਪਾਈਓ ਧਰਮ ਨਾਨਕ ਮੇਲਾ ਜਿਸ ਲਿਖਿਆ ਦੁਰਕਰਮ ਜਿਸ ਕਾ ਮਨ ਪਾਰ ਬ੍ਰਹਮ ਕਾ ਨਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਹ ਨਦਰਿਆ ਦਾਦ ਸੰਤਨ ਉਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੁਦਾਸ ਦੁਰਗਹਿ ਪ੍ਰਵਾਨ ਆਪਣਾ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕਉ ਸਭ ਸੋ ਜੀਵ ਪਰੈ ਸਕਲ ਸੰਗਾ ਤੁਮ ਉਦਾਸ ਸ੍ਰੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਸੋਗ ਸਦਾ ਆਨੰਦ ਤਹਿਨ ਵਿਯੋਗ ਤਹਿ ਸੁਵਰਣ ਤੈਸੁ ਸਮਾਟੀ ਤੈ ਸਮ੍ਰਿਤ ਤੈਸੀ ਬੇਖਾਟੀ ਤੈ ਸਮਾਨ ਤੈ ਸਭ ਮਾਨ ਤਸ ਰੰਗ ਤੈ ਸਾਰਾ ਜਾਨ ਜੋ ਵਰਤਾਇ ਸਾਰੀ ਜੁਗਤ ਨਾਨਕ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬਣਕ ਸਗਲੇ ਠਾਕ ਜਿਤ ਜਿਤ ਕਰ ਰਾਖੈ ਤੈ ਸਤਨ ਨਾ ਆਪ ਕਨ ਕਰਾਉਣ ਜੋਗ ਪ੍ਰਭ ਪਾਵੈ ਸੋਈ ਫਨ ਹੋਗ ਪਸਰੀ ਆਪ ਹੋਯਨ ਤਤ ਰੰਗ ਲਖਨ ਜਾਹੀ ਪਾਰ ਬ੍ਰਹਮ ਕੇ ਰੰਗ ਜੈ ਸੁਮਤ ਦੀ ਤੈ ਸਾ ਪ੍ਰਕਾਸ਼ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮ ਨਾਨਕ ਕਹੀ ਨੇ ਹਰ ਸਲੋਕ ਉਸਤਤ ਕਰੇ ਅਨੇਕ ਜਾਣੇ ਅੰਤਰਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹਿ ਵਿਧਾਨਕ ਪ੍ਰਕਾਰ ਅਸ਼ਟਪਦਿ ਕਈ ਕੂਟ ਹੋਈ ਪੂਜਾਰੀ ਕਈ ਕੂਟ ਆਚਾਰ ਵਿਆਹਾਰੀ ਕਈ ਕੂਟ ਪੈ ਦੂਜ ਉਸਵਾਸ ਕਈ ਕੂਟ ਬਨ ਪ੍ਰਮੇ ਉਦਾਸ ਕਈ ਕੂਟ ਵੇਦ ਕੇ ਸਰੋਤ ਕਈ ਕੂਟ ਤਪੀ ਸਰੋਤ ਕਈ ਕੂਟ ਆਤਮ ਧਿਆਨ ਤਾਰੇ ਕਈ ਕੂਟ ਕਾਵਿ ਕਾਵਿ ਵਿਚਾਰ ਕਈ ਕੂਟ ਨਾਵਤਨ ਨਾਮ ਤੇ ਆਵੈ ਨਾਨਕ ਕਰਦੇ ਕੰਧ ਨਾ ਪਾਵੈ ਕਈ ਕੂਟ ਪਏ ਅਭਿਮਾਨੀ ਕਈ ਕੂਟ ਆਉਂਦਾ ਗਿਆਨ ਕਈ ਕੂਟ ਕਿਰਪਨ ਕਠੋਰ ਕਈ ਕੂਟ ਅਭੇਗ ਆਤਮ ਨਿਖੋਰ ਕਈ ਕੂਟ ਪਰ ਦਰਬ ਕਵ ਹਿਰ ਹੈ ਕਈ ਕੂਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸ੍ਰਮ ਮਾਹੀ ਕਈ ਕੋਟ ਪ੍ਰਦੇਸ਼ ਪ੍ਰਮਾਇਆ ਹੀ ਜੇਤ ਜਿਤ ਲਾਭ ਹੇਤ ਤਿਤ ਲਗਨਾ ਨਾਨਕ ਕਰਤ ਕੀ ਜਾਨ ਕਰਤਾ ਰਚਨਾ ਕਈ ਕੋਟ ਸਿਧ ਜਾਤੀ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨਿਭਜਾਏ ਕਈ ਕੋਟ ਪਾਵਣ ਪਾਣ ਪੈ ਸੰਦਰ ਕਈ ਕੋਟ ਦੀਸ ਭੂ ਮੰਡਲ ਕਈ ਕੋਟ ਸਸੀ ਅਰ ਸੂਰ ਨਖ ਯਾਤਰ ਕਈ ਕੋਟ ਦੇਵਦਾਨ ਮਿੰਦਰ ਸਿਰ ਸ਼ਤਰ ਸਗਲ ਸਮਗਰੀ ਆਪਣਾਇਆ ਸੂਤ ਤਾਰੈ ਨਾਨਕ ਜਿਹ ਜਿਹ ਪਾਵੈ ਤਿਸ ਤਿਸ ਨਹਿ ਤਾਰ ਕਈ ਕੂਟ ਰਾਜ ਸ ਤਾਮਸ ਸਾਤਕ ਕਈ ਕੂਟ ਬੀਤ ਪ੍ਰਾਣ ਸਿਮਰਤਰ ਸਾਸਤ ਕਈ ਕੂਟ ਕੀ ਰਤਨ ਸੁਮਦ ਕਈ ਕੂਟ ਨਾਨਾ ਪ੍ਰਕਾਰ ਜੰਦ ਕਈ ਕੂਟ ਕੀ ਚਿਰ ਜੀਵੈ ਕਈ ਕੋਟ ਗਿਰੀ ਮੇਰ ਸਵਰਣ ਥੀਵੈ ਕਈ ਕੋਟ ਜਾਖ ਕਿਨਰ ਪਿਸਾਚ ਕਈ ਕੂਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਦਿਨ ਰਹਿ ਸਭ ਹੁਤੇ ਦੂਰ ਨਾਨਕਾ ਅਰਿਪਤ ਰਹੇ ਆਪਾਰ ਪੂਰ ਕਈ ਕੋਟ ਪਾਤਾਲ ਕੇ ਵਾਸ ਕਈ ਕੋਟ ਨਰਕ ਸੁਰਗ ਨਿਵਾਸ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬਹ ਜੋ ਨਹੀਂ ਫਿਰ ਹੈ ਕਈ ਕੋਟ ਬੈਠਤ ਹੀ ਖਾਹੀ ਕਈ ਕੋਟ ਕਰ ਥੰਕ ਪਾਹੀ ਕਈ ਕੋਟ ਕੀ ਤਨਵੰਦ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਣਾ ਤਹ ਤਹ ਰਖ ਨਾਨਕ ਸਭ ਕੇ ਪ੍ਰਭ ਕੇ ਹੱਥ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗ ਤੇਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੂਬ ਜੰਤੀ ਆਤਮ ਮਹਿ ਪਾਰ ਬ੍ਰਹਮ ਰਹੰਤੀ ਕਈ ਕੋਟ ਦਰਸ਼ਨ ਪ੍ਰਭ ਆਸ ਤਿਨ ਕੁਮਰੇ ਪ੍ਰਭ ਮਨਾਸ ਕਈ ਕੋਟ ਮੰਗ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਇਆ ਸੋ ਪ੍ਰਸੰਨ ਨਾਨਕ ਤੀਜਾਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼

ਆਪ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਨ ਹੋਵੇ ਤੇ ਆਤਮ ਪ੍ਰਕਾਸ਼ ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰਾ ਹੈ ਕੁਨੇਤਰੇ ਕਈ ਕੋਟ ਨਾਮ ਰਹਿ ਪੀ ਵਹਿ ਕਈ ਅਮਰ ਪਏ ਸਾਧ ਸਾਧ ਹੀ ਜੀਵੈ ਕਈ ਕੋਟ ਨਾਮ ਗੁਣ ਕਾਵਿ ਆਤਮ ਰਾਸ ਸੁਖ ਸਹਿਜ ਸੁਮਾਵੈ ਆਪਣੇ ਜਨ ਕਉ ਸਾਸ ਸਾਸ ਸੁਮਾਰੀ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀ ਕਹਿ ਦੂਸਰਾ ਨਾਹੀਂ ਕੋਇ ਨਾਨਕ ਤਿਸ ਬਲ ਹਾਰਣ ਜਲ ਥਲ ਮਹੀ ਜਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋਤਿ ਪਾਵੈ ਸੋਈ ਹੋਗ ਖੇਨ ਮਹਾਂਤ ਨਹੀਂ ਕਿਸ ਪਾਰਾ ਵਾਰਾ ਹੁਕਮੇ ਤਾਰ ਅਤਾਰ ਰਹਾਵੇ ਹੁਕਮੇ ਉਪਜਾ ਹੁਕਮ ਸਮਾਵੈ ਹੁਕਮੇ ਉਜਨੀ ਚ ਵਿਆਹ ਹਾਰ ਹੁਕਮਨ ਕਰੰਗ ਪ੍ਰਕਾਰ ਕਰ ਦੇਖਿਆ ਆਪਣੇ ਵਿਡਿਆ ਨਨ ਸਭ ਮੈਂ ਰਹਿਆ ਸਮਾਇ ਪ੍ਰਭ ਪਾਵੈ ਮਾਨੁਖ ਗਾਤ ਪਾਵੈ ਪ੍ਰਭ ਪਾਵਤ ਪਾਥਰ ਤਰਾਵੈ ਪ੍ਰਭ ਪਾਵੈ ਬਿਨਸਾਸ ਤਿਰਖ ਪ੍ਰਭ ਪਾਵਤ ਹਰ ਗੁਣ ਪਾਖੈ ਪ੍ਰਭ ਪਾਵਤ ਪਤ ਤਿਉਂਧ ਹਰ ਆਪ ਕਰੈ ਆਪਣ ਵਿਚਾਰੈ ਦੁਹੈ ਸ੍ਰੀ ਅਕਾਲ ਸੁਆਮੀ ਖੇਲੈ ਬਿਕਸੰਤ ਜਨ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਆਪਣੇ ਆਵੈ ਕਹੂੰ ਮਾਨੁਖ ਦੀ ਗਿਆ ਹੋਇਆਵੈ ਜੁਧ ਪਾਵੈ ਸੋਈ ਕਰਾਵੈ ਜੋਤ ਪਾਵੈ ਸੋਈ ਕਰਾਵੈ ਇਸ ਕਹਿ ਹਾਥ ਹੋਏ ਤਾਂ ਸਭ ਕੀ ਸ਼ੈ ਲੇ ਜੋਤ ਪਾਵੈ ਸੋਈ ਕਰੀ ਅਨ ਜਾਣਤ ਵਿਖਿਆ ਮਹਾਰਾਜਾ ਜੇ ਜਾਣਤ ਆਪਣਾ ਆਪ ਬਚੈ ਪਰਮ ਪੁਲੈ ਦਹ ਦਹ ਤਾਵੈ ਨਿਮ ਕੁਮਾਰ ਹੀ ਚਾਰ ਕੁੰਡ ਫਿਰਾਵਾ ਕਰ ਕਿਰਪਾ ਜਸ ਆਪਣੀ ਭਗਤ ਦੀ ਅਨਾਜਨਤੀ ਜਾਨਾ ਮੇਰੇ ਕਿਨ ਮਹ ਨੀਚ ਕੀਟ ਕਰ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾ ਕਾ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਰ ਦਹ ਦਹ ਪ੍ਰਗਟਾਵ ਜਾ ਕਾ ਉਹ ਆਪਣੀ ਕਰਾ ਬਖਸ਼ੀਤਾ ਕਦੀ ਖਾਨਾ ਕਰਾਂ ਜਗਦੀਸ਼ ਜੀਓ ਪਿੰਡ ਸਭ ਤਸਕੀਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੇ ਬਣ ਤਾਪ ਨਾਇਕ ਨਾਨਕ ਜੀਵਾ ਦੇਖ ਬਡਾਇ ਉਸਕਾ ਬਾਲ ਨਾਹੀ ਸਹਾਥ ਕਰਨ ਕਰਾਵਨ ਸਰਕਨਾਥ ਅਗਿਆਕਾਰੀ ਵਪਰਾ ਜੀਓ ਜੋ ਪਾਵੈ ਸੋਈ ਹੁਣ ਦੀਓ ਕਬਹੂ ਊਚ ਨੀਚ ਮਹਿ ਵਾਸਾ ਕਬਹੂ ਸੋ ਘਰ ਖਰੰਗ ਹਸਾ ਕਬਹੂ ਨਿੰਦ ਚਿੰਦ ਵਿਆਵਹਾਰ ਕਬਹੂ ਆਕਾਸ ਪਾਇ ਆਲ ਕਬਹੂ ਬੇਤ ਬ੍ਰਹਮਚਾਰ ਨਾਨਕਾ ਮਿਲਾਵਣ ਹਾਰ ਕਬਹੂ ਨਿਰਤ ਕਰੈ ਬਹਪਾਤ ਕਬਹੁ ਸੋਇ ਰਹਿ ਦਿਨ ਰਾਤ ਕਬਹੁ ਮਹਾਂਕ੍ਰੋਧ ਵਿਕਰਾਰ ਕਬਹੁ ਸਰਬ ਕੀ ਉਤਰਵਾਲ ਕਬਹੁ ਹੋਇ ਬਹਿ ਬਟ ਰਾਜਾ ਕਬਹੁ ਬਿਖਰ ਨੀਚ ਕਾ ਸਾਜਾ ਕਬਹੁ ਆਪ ਕੀਰਤ ਮਹਾਵ ਕਬਹੁ ਪਲਾ ਪਲਾ ਕਹਾਵੈ ਨਿਉ ਪ੍ਰਭ ਰਾਖੈ ਤਿਵਹਿ ਰਹਿ ਗੁਰਪ੍ਰਸਾਦ ਨਾਨਕ ਸਾਚ ਕਹੈ ਕਬਹੁ ਹੋਇ ਪੰਡਿਤ ਕਰੇ ਬਖਿਆਨ ਕਬਹੁ ਮਨ ਮੋਨ ਧਾਰੀ ਲਾਵੈ ਧਿਆਨ ਕਬਹੁ ਤੜ ਦਿਓ ਸੇ ਸਨਾਇਨ ਕਬਹੁ ਸਿਧ ਸਾਧਿਕ ਮੰਗਿਆਨ ਕਬਹੁ ਕੀਟ ਅਸਤ ਪਤੰਗ ਹੋਇ ਜੀਆਨ ਜੁਨ ਪਰਮ ਪਰਮ ਨਨ ਰੂਪ ਜੋ ਸੁਆਗੀ ਦਿਖਾ ਜੋ ਪ੍ਰਭ ਪਾਵੈ ਤਵਨ ਚਾ ਜੋ ਪਾਵੈ ਸੋਈ ਹੋਇ ਨਾਨਕ ਦੂਜਾ ਵਰਨਾ ਕੋਈ ਕਬਹੁ ਸਾਧ ਸੰਗਤੀ ਹੋ ਪਾਵੈ ਉਸ ਸਥਾਨ ਦੇ ਬਾਹਰ ਨਾ ਆਵੈ ਅੰਤਰ ਹੋਇ ਗਿਆਨ ਪ੍ਰਕਾਸ਼ ਉਸ ਸਥਾਨ ਕਨਹਿ ਵਿਨਾਸ ਮੰਤਨ ਅਮ੍ਰਤੀ ਕਰੰਗ ਸਦਾ ਬਸਹਿ ਪਾਰ ਬ੍ਰਹਮ ਕੇ ਸੰਗ ਜਿਉ ਜਲ ਮਹਿ ਜਲਾਇ ਕਟਾਨਾ ਤਿਉ ਜੋਤਿ ਸੰਗ ਜੋ ਸਮਾਇ ਨ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤਿ ਗੁਰਬਾਨ ਸਲੋਕ ਸੁਖੀ ਬਾਸਾ ਮਸਕਿਨ ਆਪਨਵਾਰ ਤਲੀ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸਪਦੀ ਜਿਸ ਕਾ ਅੰਤਰ ਰਾਜ ਅਵਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਨੈ ਮੈਂ ਜੋਬਨਵੰਤ ਸੋਵਤ ਬਿਸ਼ਟਾ ਕਜਨ ਤਾਪ ਸਿਕਾਓ ਕਰਮਵੰਤ ਕਹਾਵੈ ਜਨਮ ਮਾਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰ ਗੁਮਾਨ ਸੋ ਮੂਰਖ ਆਂਦਾ ਗਿਆਨ ਕਰ ਕਿਰਪਾ ਜਸ ਕਹਿ ਹਿਰਦਾ ਗਰੀਬੀ ਵਸਾਵੈ ਨਾਨਕੀ ਹਾਮੁਕ ਤਾਕ ਸੁਖ ਪਾਵੈ ਧਨਵੰਤਾ ਹੋਈ ਕਰ ਕਿਰਪਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਇ ਬਹੁ ਲਸਕਰ ਮਾਨੁਖ ਉਪਰ ਕਰਿਆ ਫਲ ਪਿੱਤਰ ਤਕ ਹੋਈ ਬਿਨਾਸ਼ ਸਭ ਤੀ ਆਪ ਜਾਣੈ ਬਲਵੰਤ ਕਿਨ ਮਹਿ ਹੋਏ ਜਾ ਬਸਵੰਤ ਕਸੈ ਨਾ ਬਾਧਾ ਆਪ ਅਹੰਕਾਰੀ ਧਨਮ ਰਹਿ ਤੁ ਕਰੇ ਕੁਵਾਰੀ ਗੁਰੂ ਪ੍ਰਸਾਦ ਜਾ ਕੋ ਮਿਟਿਆ ਮਾਂ ਸੋ ਜਾਨਾ ਨੂੰ ਦਰਗਹਿ ਪ੍ਰਵਾਨ

ਸਿਖਾਵੈ ਆਪ ਸਿਖਾਓ ਜੋ ਭਲਾ ਕਹਾਵੈ ਤੇ ਸਭ ਭਲਾਈ ਨਿਕਟਨਾ ਆਵੈ ਸਰਬਗਿਰੀ ਜਾ ਕਮਨ ਹੋਏ ਕਹ ਨਾਨਕ ਤਾ ਗਿੰਦੇ ਨੂੰ ਸੋਈ ਜਬ ਲਗ ਜਾਣਾ ਮੁਝ ਦੇ ਕਾਸ਼ ਹੋਏ ਤਾ ਵੀ ਸਿਖਾਓ ਸੁਖ ਨਾਹੀਂ ਕੋਈ ਜਾਵੇ ਜਾਣਾ ਮੈਂ

ਸਜਾਇ। ਪ੍ਰਭ ਕਿਰਪਾ ਤੇ ਬੰਧਨ ਤੂਟੈ, ਗੁਰੂ ਪ੍ਰਸਾਦ ਨਾਨਕ ਹਾਵ ਛੂਟੈ, ਸਹਸ ਖੱਟੀ ਲੱਖ ਕੌਠ ਤਾਵੇ ਤ੍ਰਵਤਨਾ ਆਵੈ। ਮਾਇਆ ਪਾਛੈ ਪਵਨ ਕੁਪੁਕ ਵਿਖਿਆ, ਕੀ ਕਰੈ ਨਹਿ ਤ੍ਰਵਤਾਵੇ, ਖਾਪ ਖਾ ਮਾਰਾ ਬਿਨਾ ਸੰਤੋਖ ਨਹੀਂ ਕੋ ਰਾਜੈ। ਸੁਪਨ ਮਨੋਰਥ ਬ੍ਰਿਥਿ ਸਭ ਕਾਜੈ, ਨਾਮ ਰੰਗ ਸਰਵ ਸੁਖ ਹੋਇ ਬੜ ਭਾਗੀ, ਕਿਸਾ ਪ੍ਰਾਪਤ ਹੋਈ ਕਰਨ ਕਰਾਵਨ ਆਪਿਆ, ਸਦਾ ਸਦਨਨ ਖਰਜਾ ਕਰਨ ਕਰਾਵਨ ਕਰਨ ਆਰ ਇਸਕਾ ਹੱਥ ਕਾਹ ਵਿਚਾਰ, ਜੈਸੀ ਦ੍ਰਿਸ਼ਟ ਕਰੈ ਤੈ ਸਭ ਹੋਇ ਆਪਿਆ, ਆਪ ਆਪ ਪ੍ਰਭ ਸੋਇ। ਜੋ ਕਿਸ ਗਿਨੋ ਸਭ ਆਪਣਾ ਰੰਗ, ਸਭ ਦੇ ਦੂਰ ਸਭ ਹੁਕੈ ਸੰਗ, ਬੁਗਜਾ ਦੇਖਾ ਕਰਬ ਵੀ ਕਾਪਹੀ ਕਾਪਹਾਨੀ ਕੁਮਰਨ ਬਿਨ ਸਾਹਿਬ ਨ ਜਾਇ ਨਨ ਸਾਧ ਹੀ ਰਹਿਆ। ਸਮਾਇਆ ਉਪਦੀ ਸਾਹਿਬ ਸਮਝਾ ਆਪ ਆਪ ਰਚੈ ਸਭ ਕੇ ਸਾਥ, ਆਪ ਕਿਨੋ ਆਪਣ ਵਿਸਥਾਰ, ਸਭ ਕਾਸ਼ ਉਸ ਕਾਹ ਕਰਨ ਯਾਰ, ਉਸ ਤੇ ਭਿੰਨ ਕਹੋ ਕਿਸ਼ੋ ਯਥਾ ਅੰਤਰੰਤਰੀ ਕਸ, ਆਪਣੇ ਚਲਿਤ ਆਪ ਕਰਨ ਯਾਰ, ਕੌਤ ਕਰੇ ਰੰਗ ਆਪ ਆਰ। ਮਨ ਮਹਿ ਆਪ ਮਨ ਆਪਣੇ ਮਹਿ ਨਾਨਕ, ਕੀਮਤ ਕਹਿਣ ਨਾ ਜਾਏ ਸਾਧ ਸਾਧ, ਸਤਿਪੁਰਾ ਸੁਆਮੀ ਗੁਰੂ ਪ੍ਰਸਾਦ, ਕਹਿੰਦਾ ਵਕੀਆ ਨੇ ਸੱਚ ਸੱਚ, ਸਾਚ ਸਭ ਕੀਨਾ ਕੁਟ ਮਧੀ, ਕਹਿੰਦਾ ਬਿਰਲਾ ਚੀਨਾ ਪਲਾ ਪਲਾ ਪਲਾ, ਤੇਰਾ ਰੂਪ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸ਼ਰਵਣ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀ ਸਲੋਕ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕ ਬਹਰ ਬਹਰ ਅਵਤਾਰ, ਅਸ਼ਪਤੀ ਸੰਤ ਕਾ ਦੁਖ ਨਾਰ, ਜਗਟ ਸੰਤ ਕਾ ਦੁਖ ਜਮਤੀ ਨਹੀਂ ਛੁਟੈ, ਸੰਤ ਕਾ ਦੁਖ ਨ ਸੁਖ ਸਭ ਜਾਇ, ਸੰਤ ਕਾ ਦੁਖ ਨ ਨਰਕ ਮਹਿ ਪਾਇ, ਸੰਤ ਕਾ ਦੁਖ ਨ ਮੈਂ ਧੋਈ ਮਲੀਨ, ਸੰਤ ਕਾ ਦੁਖ ਸੋਭਾ ਦਿਹੀਨ, ਸੰਤ ਕੇ ਹੱਥੀ ਕੋ ਰੱਖੈ ਨਾ ਕੋਈ, ਸੰਤ ਕਾ ਦੁਖ ਹਨ ਪ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ, ਸੰਤ ਸੰਗ ਨਿੰਦ ਗੁਰਬੀਰ, ਸੰਤ ਕੇ ਦੁਖਨ ਤੇ ਮੁਖ ਪਾਵੈ, ਸੰਤਨ ਕਾ ਦੁਖਨ ਕਾਗ ਜਨ ਰਵੈ, ਸੰਤਨ ਕਾ ਦੁਖਨ ਸਰਬ ਜੋਨ ਪਾਇ, ਸੰਤ ਕਾ ਦੁਖਨ ਤ੍ਰਿਗਤ ਜੋਨ ਕਰਮਾਇ, ਸੰਤਨ ਕਾ ਦੁਖਨ ਤ੍ਰਿਸ਼ਨਾ ਮੈਂ ਜਰੈ, ਸੰਤ ਕਾ ਦੁਖ ਸਭ ਕੁਛ ਆਲੈ, ਸੰਤ ਕਾ ਦੁਖਨ ਤੀਜ ਸਭ ਜਾਇ, ਸੰਤ ਕਾ ਦੁਖਨ ਨੀਚ ਨੀਚ ਆਏ, ਸੰਤ ਦੁਖ ਕਾ ਥਾ ਕੋ ਨਾਹਿ, ਨਾਨਕ ਸੰਤ ਪਾਵੈ ਤਾਂ ਉਹੀ ਪਿਗਤ ਪਾਹੀ, ਸੰਤ ਕਰਿੰਦ ਕੋ ਮਹਾ ਤਤਾਈ, ਸੰਤ ਕਰਿੰਦ ਕੋ ਖੇਨ ਟਿਕਨ ਨਾ ਪਾਈ, ਸੰਤ ਕਰਿੰਦ ਕੋ ਮਹਾ ਹਥਿਆਰਾ, ਸੰਤ ਕਰਿੰਦ ਕੋ ਪਰਮੇਸ਼ਰ ਮਾਰਾ, ਸੰਤ ਕਰਿੰਦ ਕੋ ਰਾਜ ਤਿਹੀਨ, ਸੰਤ ਕਰਿੰਦ ਕੋ ਦੁਖਿਆਰ ਦੀਨ, ਸੰਤ ਕਿਨਿੰਦ ਕਉ ਸਰਵ ਰੋਗ, ਸੰਤ ਕਰਿੰਦ ਕਉ ਸਦਾ ਬਿਜੋਗ, ਸੰਤ ਕਰਿੰਦ ਦੁਖ ਮਹਿ ਦੁਖ ਨਨ ਸੰਤ ਪਾਵਾ ਤਾਂ ਉਸ ਕਾ ਪੀ ਹੋਇ ਮੋਖ, ਸੰਤ ਕਾ ਦੁਖ ਸਦਾ ਪਵੇਤ, ਸੰਤ ਕਾ ਦੁਖ ਕਿਸਾ ਕਾ ਨਹਿ ਵੇਤ, ਸੰਤ ਕੇ ਦੁਖ ਕਉ ਡਾਨ ਲਾਗੈ, ਸੰਤ ਕੇ ਦੁਖੀ ਕਾ ਸਭ ਤਿਆਗੈ, ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮ ਹੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਾਰੈ, ਸੰਤ ਕਾ ਦੁਖੀ ਕਾ ਨਾ ਠਾਉ, ਉਹਨਾਂ ਨੂੰ ਸੰਤ ਪਾਵਤ ਲਈ ਮਿਲਾਈ, ਸੰਤ ਕਾ ਦੁਖੀ ਅਦ ਵਿੱਚ ਤੇ ਟੂਟੈ, ਸੰਤ ਕਾ ਦੁਖੀ ਦਾ ਕਾਜ ਨਾ ਪਾਹੂ ਚੈ, ਸੰਤ ਕਾ ਦੁਖੀ ਕਾ ਉਦਯਾਨ ਭਰਮਾਈਆ, ਸੰਤ ਕਾ ਦੁਖੀ ਉਜੜ ਪਾਈਆ, ਸੰਤ ਕਾ ਦੁਖੀ ਅੰਤਰ ਦੇ ਥੋਤ ਹੈ, ਜੋ ਸਾਸ ਬਿਨਾ ਮਿਰਤ ਕੀ ਲੋਥ ਹੈ, ਸੰਤ ਕੇ ਦੁਖੀ ਕੀ ਜੜ ਕਿਸ਼ਨ ਆਹਿਆ, ਆਪਣ ਬੀਜਾ ਪਹੀ ਖਾਹੀ, ਸੰਤ ਕੇ ਦੁਖੀ ਕਾ ਅਵਰ ਨਾ ਰੱਖਣ ਆਰਨਾ ਨੂੰ, ਸੰਤ ਪਾਵਤ ਲਾਏ ਉਹ ਬਹਾਰ, ਸੰਤ ਕੇ ਦੁਖੀ ਇਉਂ ਵੇਲੇ ਲਾਏ, ਜਿਉਂ ਜਲ ਵਿਹੂਨ ਮਛਲੀ ਤੜ ਫੜਾਏ, ਸੰਤ ਕੇ ਦੁਖੀ ਭੂਖਾ ਨਹੀਂ ਰਾਜੈ, ਜਿਉਂ ਪਾਵ ਕੀ ਦਨ ਨਹੀਂ ਤ੍ਰਾਪ, ਸੰਤ ਕੇ ਦੁਖੀ ਛੁਟੈ ਅਕੇਲਾ, ਜਿਉਂ ਬੂਆੜ ਤਿਲ ਖੇਤ ਮਾਹਿ ਦੁਹੇਲਾ, ਸੰਤ ਕੇ ਦੁਖੀ ਧਰਮ ਤੇ ਰਹਿਤ, ਸੰਤ ਕੇ ਦੁਖੀ ਸਦਮ ਥਿਆ ਕਹਿਤ, ਕਿਰਤਨੰਦ ਕਾ ਤੁਰਹੀ ਪਇਆ, ਨਾਨਕ ਜੁਦ ਪਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਕਾ ਦਰਗਹ ਮਿਲਾ ਸਜਾਇ, ਸੰਤ ਕਾ ਦੁਖੀ ਸਦਾ ਸਹਿਕਾਈਆ, ਸੰਤ ਕਾ ਦੁਖੀ ਨਾ ਮਾਰਾ ਨਾ ਜੀਵਾਈਆ, ਸੰਤ ਕਾ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚਲਾ ਨਿਰਾਸਾ, ਸੰਤ ਕਾ ਦੁਖ ਨਾ ਦ੍ਰਿਸ਼ਟਾ ਪੂਜਾ ਪਾਵੈ ਤੈਸਾ ਕੋਈ ਹੋਏ ਪਇਆ, ਕਿਰਤਨਾ ਬੇਟਾ ਕੋਈ ਨਾਨਕ ਜਾਣਾ, ਸੱਚਾ ਸੁਜ ਸਭ ਕੱਟ ਦਿਸ ਕੀ ਉਹ ਕਰਨੇ ਆਰ, ਸਦਾ ਸਦਾ ਤਿਸਕਾ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸ ਧਿਆਵ ਅਹਸਾਸ ਕਰੈ ਸੋ ਸਭ ਕਾਸ਼ ਵਰਤ, ਤਿਸ ਕੀ ਆ ਜਸ ਕਰੇ ਤਹਿ ਕੁਥੀ ਆਪਣਾ ਗਿਲਾਵ ਕਰਨੇ ਆਰ, ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰ ਤਿਸ ਆਪਣਾਉਂ ਦੀ ਵਿੜ ਪਾਗੀ, ਨਾਨਕ ਜਾਨ ਸੀ ਸਲੋਕ, ਤਜਹ ਸਿਆਨੁ ਸੁਰਜਨ ਸਿਮਰਹੋ ਹਰ ਹਰ ਆਈ, ਕਾਸ ਹਰ ਮਨ ਰੱਖਹੁ ਨਾਨਕ, ਦੂਖ ਪਰਮ ਪਾਉ ਜਾਇ ਅਸ਼ਪਦੀ, ਮੈਂ ਨੁਖ ਕੀ ਟੀਕ ਬ੍ਰਿਥੀ ਸਭ ਜਾਨ ਜੀਵਨ ਕਈ, ਕ ਭਗਵਾਨ ਆਗ ਹੈ ਬਹਨਾ ਦਰਸਨਾ ਲਾ ਗਿਆ, ਮਾਰਾ ਰੱਖੇ ਕੁਆ ਮੈਂ ਨੁਖ ਕਹਿ, ਕਿਸ ਨਾਹੀ ਹੈ ਤਿਸਕਾ ਕੰਬੂਜ ਸੁਖ ਹੋਏ, ਤਿਸਕਾ ਨਵਰਾ ਕੰਠ ਪੁਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਈ, ਉਸਤਤ ਮਾਰ ਮਹਿਕਾਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨ ਅੰਮ੍ਰਿਤ ਪੀਓ ਸਦਾ ਸੁਹੇਲਾ, ਕਰ ਲੀਹੀ ਜੀਓ ਨਹੁ ਪੀਖ, ਠਾਕੁਰ ਕਰੰਗ ਸਾ ਸੰਗ ਬਿਨ ਸਹ, ਸਭ ਸੰਗ ਚਰਨ ਚਲਮ ਵਾਰ ਗੋਬਿੰਦ, ਮਿਠ ਪਾਵ ਜਪੀ ਅਰਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾ ਨਾਨਕ ਪੂਜਨ ਮੱਥਾ, ਬਿਡ ਪਾਗੀ ਤੀ ਜਾਨ ਜਾਗ ਮਾਹ, ਸਦਾ ਸਦਾ ਅਰਗ ਗੁਣ ਗਾਇਆ, ਸ਼੍ਰੀ ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੀ ਸੰਸਾਰ ਮੰਤਨ ਮੁਖ ਬੋਲਿਆ, ਹਰ ਮੁਖੀ
ਸਦਾ ਸਦਾ ਜਾਨ ਹੁੰਦੀ ਹੈ ਸੁਖੀ ਏ ਕੋਈ ਏਕ ਏਕ ਪਛਾਣੇ ਦੋਧ ਕੀ ਉਹ ਸੋਝ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਦਿਨ ਹੀ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਆਪ ਸੋ ਜਾਏ ਦੁਖ ਜਨ ਤ੍ਰਿਸ਼ਨਾ ਬੋਝ ਜਾਏ।

ਜਿਹ ਜਨ ਕਿਆ ਸਾਧ ਕਟ ਜੰਗ ਪਾਸਾ ਪਾਰ ਬ੍ਰਹਮ ਜਿਹ ਮਨ ਭੂਖ ਨਾਨਕ ਤਿਸਹ ਨ ਲਾਗਹ ਦੂਖ ਜਿਹ ਕਉ ਹਰ ਬ੍ਰਾਹਮਣ ਚਿਤ ਆਵੈ ਸੋ ਸੰਤ ਸੋ ਹੇਲਾ ਨਿਹੁੰਡਲਾ ਜਿਹ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੁ ਕਿਸ ਤੇ ਡਰੈ ਜੈਸਾ ਸਾਧ ਐਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਾ ਤਥਾ ਬੂਜਿਆ ਜਬ ਦੇਖਾ ਤਬ ਸਭ ਕਿਹ ਗੁਰੂ ਨਾਨਕ ਸੋ ਸੂਖਮ ਸੋਇਆ ਸਥੂਲ ਨਹਿ ਕਿਸ਼ ਜਨਮ ਹੈ ਨਹਿ ਕਿਸ਼ ਮਰਿਆ ਆਪਣ ਚਲਤਾ ਆਪ ਹੀ ਕਰ ਆਵਨ ਜਾਵਨ ਦ੍ਰਿਸ਼ਟਾ ਦ੍ਰਿਸ਼ਟਾ ਕਿਆ ਕਰਿ ਤਰਿ ਸਭ ਸ੍ਰੇਸ਼ਟ ਆਪ ਆਪ ਸਗਲ ਮਹਾਪਨਕ ਜੁਗਤ ਰਾਜ ਥਾ ਵਿਉ ਥਾ ਅਵਨਾਸੀ ਨਾਹੀ ਕਿਸ਼ ਕਾਂਡ ਤਾਰਨ ਤਾਰਹਿ ਬ੍ਰਹਮਾਂਡ ਅਲਖਿ ਪੀਵ ਪੁਰਖ ਪ੍ਰਤਾਪ ਆਪ ਜਪਾਇਤ ਨਾਨਕ ਜਾਵ ਜਨ ਪ੍ਰਭ ਜਾਤਾ ਸੁਰ ਸੁਭਾਵੰਤ ਸਗਲ ਸੰਸਾਰ ਉਦਰੈ ਤਨਮੰਤ ਪ੍ਰਭ ਕੇ ਸੇਵਕ ਸਗਲ ਧਾਰਨ ਪ੍ਰਭ ਸੇਵਕ ਦੁਖ ਵਿਸਾਰਨ ਆਪ ਵੇਲ ਲਈ ਕਿਰਪਾਲ ਗੁਰਕ ਸਭ ਜਪੈ ਨਹਾਲ ਉਨ ਸੇਵਾ ਸੁਜ ਲਾਗੈ ਜਿਸ ਨੂੰ ਕਿਰਪਾ ਕਰਹਿ ਬਟ ਪਾਗ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕਉਦਮ ਕਰਮਾਰਨ ਜੋ ਕਿਛ ਕਰੈ ਸੋ ਪ੍ਰਭ ਕਰੰਗ ਸਦਾ ਸਦਾ ਵਾਸੈ ਹਰ ਸੰਗ ਸਹਿ ਸੁਭਾਇ ਹੋਵੈ ਸੋਹੇ ਕਰਨ ਯਾਰ ਪਛਾਣੈ ਸੋ ਪ੍ਰਭ ਕਿਆ ਜਨਮ ਬੀਠ ਕਰਨ ਜੈਸਾ ਸਾ ਤੈਸਾ ਦ੍ਰਿਸ਼ਟਾ ਨ ਜਿਹ ਤੇ ਉਪਜੇ ਦੇ ਹਮਾਹਿ ਸੁਮਾਈ ਹੋਇ ਸੁਖ ਨਿਧਾਨ ਉਨਹੂ ਬਨ ਆਇ ਆਪ ਪ੍ਰਭ ਦੀ ਨੁਮਾ ਨਾਨਕ ਪ੍ਰਭ ਜਨ ਇਕੁ ਜਾਂ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਬਿਰਥਾ ਜਨ ਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਦੇਹ ਬਲਹਾਰ ਅਸ਼ਟਪਦੀ ਟੂਟੀ ਕਾਂਡਨ ਹਰ ਗੋਪਾਲ ਸਰਬ ਜੀ ਆਪ ਪ੍ਰਤ ਪਾਲ ਸਗਲ ਕੀ ਚਿੰਤਾ ਜਿਸ ਮਨ ਵਾਹਿ ਦੇਹ ਤੇ ਬਿਰਥਾ ਕੋਈ ਨਾਹਿ ਹਰੀ ਮਨ ਵੀਰ ਸਦਾ ਹਰ ਜਾਪ ਅਵਨਾਸੀ ਪ੍ਰਭ ਆਪ ਆਪ ਆਪਨ ਕੀ ਆਕਰਸ਼ ਨਾ ਹੋਈ ਜੀ ਸਾਉ ਪ੍ਰਾਣੀ ਨੋਚਾ ਕੋਈ ਤਿਸ ਬੇਨ ਨਾਹਿ ਤੇਰਾ ਕਿਛ ਕਾਮ ਕਰ ਨਾਨਕ ਜਾਪੀ ਖਰ ਨਾਮ ਰੂਪਵੰਤ ਹੋਏ ਨਾਹਿ ਉਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤ ਹੋਈ ਕਿਆ ਕੋ ਗਰਵੈ ਜਾਂ ਸਾਬ ਕੀ ਸ਼ਹਿ ਦਸਕਾ ਦੀ ਆਦਰ ਵੈ ਤਸੂਰਾ ਜੀ ਕੋ ਕਹਾਵੈ ਪ੍ਰਭ ਕਲਾ ਬਿਨਾ ਕਹਿਤ ਆਵੈ ਜੀ ਕੋ ਹੋਏ ਵਹਿ ਦਾ ਤਾਰ ਤਿਹ ਦੀਨ ਹਰ ਜਾਣੈ ਗਾ ਵਾਰ ਜਿਸ ਗੁਰਪ੍ਰਸਾਦ ਟੁਟੈ ਹਉ ਰੋਗ ਨਾਨਕ ਸੋ ਜਾਂ ਸਦਾ ਅਰੋਗ ਜਿਉਂ ਮੰਦਰ ਕਾਉ ਥਾਮੈ ਥਮਨ ਤਿਉਂ ਗੁਰ ਕਾ ਸ਼ਬਦ ਮਨ ਹਸ ਥਮਨ ਜਿਉਂ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਦ ਨਿਹ ਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੀਖ ਮਨ ਹੋਈ ਵਿਗਾਸ ਜਿਉਂ ਮਹਾਂ ਉਦਿਆਨ ਮਹ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਉਂ ਸੰਤਨ ਕੀ ਬਾਂਹ ਛਾ ਤੂਰ ਨਾਨਕ ਹਰੂ ਚਾ ਪੂਰ ਮਾਨ ਮੂਰਖ ਕਹਿ ਬਿਲ ਲਾਈ ਆ ਪ੍ਰਭ ਲਿਖਿ ਕਾ ਲਿਖਿਆ ਉਪਾਈ ਆ ਦੂਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਦੂਤ ਸਹਿ ਚਤਾਰ ਜੋ ਕਾਸ਼ ਕਰ ਸੋਈ ਸੁਖ ਮਾਨ ਪੂਲਾ ਕਾਹੀ ਫਰਿਆ ਜਾਨ ਕਾਨ ਬਸ ਆਈ ਤੇਰਾ ਸੰਗ ਲਵਟ ਰਹੀ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਹਿ ਨਾਨਕ ਉਪਾਤ ਸੇਤੀ ਕਰ ਜਾਹੀ ਜਿਸ ਵੱਖਰ ਕਵਲੈਨ ਤੂੰ ਹੈ ਰਾਮ ਨਾਮ ਸੰਦਨ ਕਰ ਪਾਇਆ ਤਾ ਜਪ ਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋ ਔਲਾਦ ਕੀ ਪਸੰਦ ਆ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮੁਕੂਜਲ ਹਰ ਦਰਗਹ ਸੋਏ ਇਹੋ ਵਾਪਾਰ ਵੱਲਾ ਵਾਪਾਰ ਨਾਨਕ ਤਾਕ ਸਤਵਰ ਹਾਰਾ ਚਰਨ ਸਾਧਕੇ ਤੋਏ ਤੋਏ ਪਿਓਰ ਸਾਧੁ ਕਵਨਾ ਜੀਵ ਸਾਧਕ ਤੂਰ ਕਰਹ ਸਨਾਨ ਸਾਧੂ ਪਜਾਈਆ ਕੁਰਬਾਨ ਸਾਧ ਸੇਵਾ ਵਡ ਪਾਗੀ ਪਾਈਆ ਸਾਧ ਸੰਗ ਹਰ ਕੀਰਤਨ ਗਾਈ ਅਨਕ ਬੇਗਨ ਤੇ ਸਾਧੂ ਰਾਖ ਹਰ ਗੁਣ ਗਾਇ ਅੰਮ੍ਰਿਤ ਰਾਹ ਚਖ ਉਡ ਗਹੀ ਸੰਤ ਹਿੰਦਰਾਇ ਸਰਬ ਸੁਖ ਨਾਨਕ ਦੇਹ ਪਾਇਆ ਮਿਰਤਕ ਕਉ ਜੀ ਬਲ ਨਾਰ ਭੁਖੇ ਕਉ ਦੇਵਤ ਆਧਾਰ ਸਰਵ ਨਦਾ ਜਾ ਕੇ ਦ੍ਰਿਸ਼ਟਿ ਮਾਹਿ ਪੁਰਬ ਲਿਖ ਕਾ ਲਹਿਣਾ ਪਾਹੀ ਸਭ ਕਿਸ਼ ਦਿਸ ਕਾਹੁ ਕਰਨੈ ਜੋਗ ਤਿਹ ਬਿੰਦੂ ਸੁਰਵਾ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੂਜ ਨਿਰਮਲ ਹਿ ਕਰਣੀ ਕਰ ਕਿਰਪਾ ਜਿਸ ਪਨਾਮ ਦੀ ਆ ਨਾਨਕ ਸੋ ਜਾ ਨਿਰਮਲ ਥੀਆ ਜਾ ਕਾ ਮਨ ਗੁਰ ਕੀ ਪ੍ਰਤੀਤ ਦਿਸ ਜਾਨ ਆਵ ਹਰ ਪ੍ਰਭ ਚੀਤ ਭਗਤ ਭਗਤ ਸੁਣੀ ਆ ਦਿਖ ਲੋਏ ਜਾ ਕੇ ਹਿਰਦੈ ਕੋ ਹੋਏ ਸੱਚ ਕਰਨੀ ਸਹਿਤਾ ਕੀ ਰਹਿ ਤੂੰ ਸੱਚ ਹਿਰਦੈ ਸਤਮੁਖ ਕਹਿ ਤੂੰ ਸੱਚ ਦ੍ਰਿਸ਼ਟ ਸੱਚ ਆਇਆ ਆਕਾਰ ਸੱਚ ਵਰਤਾ ਸਾਚਾ ਪਾ ਸਾ ਰੂਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੁਖ ਜਾਂ ਸੱਚ ਸਮਾਤਾ ਸਲੋਕ ਰੂਪ ਨਾਰੀਖ ਨਿਰੰਕੇਸ਼ ਤ੍ਰੇਹੁ ਗੁਣਤੀ ਪ੍ਰਭੇਨ ਤਿਸੇ ਪੁਜਾਈ ਨਾਨਕ ਅਜ ਸੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਾਹਮਣ ਮਹਾਰਾਖ ਮਾਨ ਕੀ ਤੂੰ ਪ੍ਰੀਤ ਤਿਆਗ ਦਿਖਦੇ ਪਰੈ ਨਾਹੀ ਕਿਛ ਕੋਇ ਸਰਵ ਨਿਰੰਤਰੀ ਕੁਸੋਇ ਆਪੀ ਬੀਨਾ ਆਪੀ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬਨਾ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਾ ਯਾਰ ਬਖਸਾਂ ਦਾ ਸਾਧ ਤ੍ਰਿਕ ਚਰਨੀ ਪਾਵ ਨਾਨਕ ਮਨ ਅਨਰਾਵ ਮਨ ਸਭ ਪੂਰਨ ਸਰਣਾ ਯੋਗ

ਵਾਹੀ ਪੂਰ ਰਹਿਓ ਪੂਰਨ ਸਭ ਠਾਇ ਨਾਨਕ ਬਿਦ ਕਰ ਬਨਤ ਬਨਾਯੂ ਆਪਣੀ ਕੀਮਤ ਆਪੇ ਪਾਈ ਸਭ ਘਟ ਦਿਸਕੇ ਸਭ ਦਿਸਕੇ ਠਾਉ ਜਾਪ ਜਾਪ ਜੀਵੇ ਨਾਨਕ ਰੰਡਾਉ ਨਾਮ ਕਿਤਾਰੇ ਸਕਦੇ ਜੰਦ ਨਾਮ ਕਿਤਾਰੇ ਖੰਡ ਬ੍ਰਹਿਮੰਡ ਨਾਮ ਕਿਤਾਰੇ ਸਿਮਰਤ ਵੀਤ ਪੁਰਾਣ ਨਾਮ ਕਿਤਾਰੇ ਸੁਨਨ ਗਿਆਨ ਦਿਆ ਨਾਮ ਕਿਤਾਰੇ ਆਗਾ ਸੁਪਾਤਾਲ ਨਾਮ ਕਿਤਾਰੇ ਸਕਲ ਆਕਾਰ ਨਾਮ ਕਿਤਾਰੇ ਪੁਰੀਆ ਸਭ ਪਮ ਨਾਮ ਕਸੰਗ ਉਦਰੇ ਸੰਸਰਾਵਨ ਕਰ ਕਿਰਪਾ ਜਥਾ ਆਪਣਾ ਨਾਮ ਲਾਇ ਨਾਨਕ ਚੌਥੀ ਪਾਤਮਾ ਸੋ ਜਨ ਗਤ ਪਾਇ ਰੂ ਸਤਿ ਜਾ ਕਰ ਸਤਿ ਅਸਥਾਨ ਪੁਰਖ ਸਤਿ ਕੇਵਲ ਪ੍ਰਦਾਨ ਕਰ ਦੂ ਸਤਿ ਸਤਿ ਜਾ ਕੇ ਬਾਣੀ ਸਤਿ ਪੁਰਖ ਸਮਾ ਸਮਾਣੀ ਸਤਿ ਕਰਮ ਜਾ ਕੇ ਰਚਨਾ ਸਤਿ ਉਮਰ ਸਤਿ ਸਤਿ ਉਤਪਾਤ ਸਤਿ ਕਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਤਸਾ ਸਭ ਪਰੇ ਸਤਿ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਿ ਨਾਨਕ ਗੁਰ ਦੀ ਪਾਇ ਸਤਿ ਵਚਨ ਸਾਧੂ ਉਪਦੇਸ਼ ਸਾਧ ਦੀ ਜਨ ਜਾ ਕਰਦਾ ਪ੍ਰਵੇਸ਼ ਸਾਧ ਨਿਰਤਾਈ ਜੀ ਕੋਈ ਨਾਮ ਜਪਤ ਤਾ ਕੀ ਗਾ ਤੁਜਾ ਸਾਧ ਕੀਆ ਸਭ ਸਾਧ ਆਪੇ ਜਾਣੇ ਆਪਣੀ ਵੇਦ ਗਾਤ ਜਿਸ ਸ੍ਰੇਸ਼ਟ ਸੁਕਰਨ ਆਰਵ ਨ ਬੂਝ ਕਰਦ ਵਿਚਾਰ ਕਰਦੀ ਕਿ ਮੇਤ ਨਾ ਜਾਣ ਕੀਆ ਨਾਨਕ ਜੋ ਦੇਹ ਭਾਵ ਸੁਵਰਤੀ ਆ ਬਿਸਮਨ ਬਿਸਮ ਭੈ ਬਿਸਮਾ ਜਨ ਬੂਝਿਆ ਦਸਾਇਆ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰ ਕਾ ਵਚਨ ਪਦਾਰਥ ਰਹੇ ਉਏ ਦਾਤੀ ਦੁੱਖ ਅਟ ਨਾਰ ਜਾ ਕਾ ਸੰਗਤ ਰਾ ਸੰਸਾਰ ਜਨ ਕਾ ਸੇਵ ਸਵੜ ਪਾਗੀ ਜਨ ਕੈ ਸੰਗੀ ਕਲੇ ਵਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਇ ਗੁਰ ਪ੍ਰਸਾਦ ਨਾਨਕ ਹਰ ਪਾਵੇ ਸਲੋਕ ਆਦਿ ਸੱਚ ਯੁਗ ਆਦਿ ਸੱਚ ਹੈ ਪੇ ਸੱਚ ਨਾਨਕ ਗੋਸੀ ਪੇ ਸੱਚ ਅਸ਼ਟਪਦੀ ਚਰਨ ਸਤਿ ਸਤਿ ਪ੍ਰਸਨ ਹਰ ਪੂਜਾ ਸਤਿ ਸਤਿ ਸ੍ਰੀ ਉਦਾਰ ਦਰਸ਼ਨ ਸਤਿ ਸਤਿ ਭਿਖ ਨਾਰ ਨਾਮ ਸਤਿ ਸਤਿ ਅਵਨ ਹਾਰ ਆਵ ਸਤਿ ਸਤਿ ਸਤਾਰੀ ਆਪ ਗੁਣ ਆਪ ਗੁਣਕਾਰੀ ਸਭ ਸਤਿ ਸਤਿ ਪ੍ਰਭਗਤਾ ਸੁਰਤ ਸਾਤ ਸਾਤ ਜਾ ਸੁਨ ਦਾ ਭਜਨ ਹਰ ਕੋ ਸਤ ਸਭ ਹੋਏ ਨਾਨਕ ਸਾਤ ਸਾਤ ਪ੍ਰਭ ਸੋ ਸਾਤ ਸਰੂਪ ਰਹਿਦਾ ਜਨ ਮਾਨਿਆ ਕਰਨ ਕਰਾਵ ਤੈਨੂੰ ਬੂਰ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭਾ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੀ ਨਿਰਭਾਵ ਹੋਏ ਵਸਾਨਾ ਜਿਹ ਤੀ ਉਪਜਿਆ ਤਿਸ ਮਹਿਸ ਮਨ ਬਸ ਤਮਾਹਿਲ ਬਸ ਕਟਾਈ ਤਾ ਕੋ ਭੀਨ ਨਾ ਕਹਿਣਾ ਜਾਏ ਬੁਗ ਜਾਏ ਬੁਗਜਨ ਹਰ ਬਵੀਕ ਨਾਰਾਇਣ ਮਿਲੇ ਨਾਨਕ ਇੱਕ ਠਾਕੁਰ ਕਾ ਸੇਵਕ ਆ ਗਿਆ ਕਰ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਕ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਆਓ ਪ੍ਰਭ ਪਾਲਨ ਨਾਰਾ ਸੇਵਕ ਰਾਖਨ ਰੰਕਾਰਾ ਸੋ ਸੇਵਕ ਜਹਦਾ ਆ ਪ੍ਰਭ ਧਾਰ ਨਾਨਕ ਸੋ ਸੇਵਕ ਸਾ ਸਸਾ ਸੁਮਾਰਾ ਆਪਣੇ ਜਨ ਕਾ ਪਰਦਾ ਢਾਕ ਆਪਣੇ ਸੇਵਕ ਸਰਬਾ ਰਾਖ ਉਹਨੇ ਦਾਖ ਦੀ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆ ਪਾਤ ਰੱਖਦਾ ਕਿ ਆਤਮਿਤ ਕੋਈ ਨਾ ਲਾਖ ਪ੍ਰਭ ਕੇ ਸੇਵਕਾ ਕੋ ਨਾ ਪਾਚਾ ਪ੍ਰਭ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੇ ਸੇਵਾ ਲਾਇਆ ਨਾਨਕ ਸੋ ਸੇਵਕ ਤਹਿ ਦੇਹ ਪ੍ਰਗਟਾਇਆ ਨੀਕੀ ਕੀਰੀ ਮਹਿਕਾਲ ਰਾਖ ਹੈ ਪਸਮ ਕਾਰਾ ਲਸਕਰ ਕੋ ਲਖ ਜਿਸਕਾ ਸਾਸ ਨ ਕੱਟਦੇ ਆਪ ਤਾ ਕੋ ਰਾਖਤ ਦੀ ਕਰ ਹਾਥ ਮਾਨਸ ਜਤਨ ਕਰਤ ਵਹ ਪਾਤ ਤਿਸ ਕੀ ਕਰਤਬ ਬਿਰਥਿ ਜਾਤ ਮਾਰਾ ਨ ਰਾਖੇ ਵਨ ਕੋਈ ਸਰਬ ਜੀਆਂ ਕਾ ਰਾਖ ਸੋਈ ਕਾਹੀ ਸੂਚ ਕਰ ਹਰਿ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਬੈਰੰ ਬੈਰ ਬੈਰ ਪ੍ਰਭ ਜਪਿਆ ਪੀ ਅੰਮ੍ਰਿਤ ਹਮਾਨ ਤੰਤਰ ਪਿਆ ਨਵ ਰਤਨ ਜਨ ਗੁਰਮੁਖ ਪਾਇਆ

ਸੰਗ ਜਨ ਕਾ ਸਤਿਕਾਰ ਬੋਲਾ ਹੋ ਜਹ ਜੀ ਹਵਾਦ ਨਰਾਤ ਪ੍ਰਭ ਆਪਣਾ ਜਨ ਕੀ ਨਿਦਾਤ ਕਰੇ ਭਗਤ ਆਤਮ ਕਹਿ ਚਾਈ ਪ੍ਰਭ ਆਪਣੇ ਸਿਉ ਰਹੇ ਸੁਮਾਏ ਜੋ ਹੁਆ ਹੁਵਤ ਸੋ ਜਾਨ ਪ੍ਰਭ ਆਪਣੇ ਕਾ ਗੁਣ ਪਛਾਣ ਤਿਸਕੀ ਮਹਿਮਾ ਕੌਣ ਬਖਾਨਾ ਤਿਸਕਾ ਗੁਣ ਕਹੀ ਕਨਾ ਜਾਨੋ ਆਠ ਪਹਿਰ ਪ੍ਰਭ ਸੇ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੀਹੇ ਮਾਰਨ ਤਨ ਆਪਣਾ ਤਿਨ ਜਾਨ ਦੇਹੇ ਤਿਨ ਜਾਨ ਆਪਣਾ ਪ੍ਰਭੁ ਪੁਛਾਤਾ ਸੋ ਜਾਨ ਸਰ ਥੋਕਾ ਦਾਤਾ ਤੁਸੀਂ ਸਰਨ ਸਰ ਸੁਖ ਪਾਵੈ ਤਿਸਕਾ ਦਰਸ ਸਪਾ ਮਿਟਾਵੈ ਅਵਰ ਸਿਆ ਨੂੰ ਸਗਲੀ ਛਾੜ ਦੇ ਜਨ ਕੀ ਤੁਸੀਂ ਵਾ ਲਾਗਾਵਨ ਜਾਨ ਹੂਵੀ ਤੇਰਾ ਨਾਨਕ ਤਿਸ ਜਨ ਕੀ ਪੂਜਾ ਹੋ ਸਾਧ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕਾ ਸੰਗ ਸਿੱਖ ਪੁਦਰਾ ਨਾਨਕ ਗੁਣ ਕਾਵਾਸ਼ਟਪਤੀ ਸਤਿਗੁਰ ਸਿੱਖ ਕਰ ਪ੍ਰਤਪਾਰ ਸਿਵ ਕਉਗੁਰ ਸਦਾ ਦਇਆਲ ਸੇਖ ਕੀ ਗੌਰ ਦੁਰ ਮਤ ਮਾਲ ਹਿਰੈ ਗੁਰਵਚਨ ਹਰ ਨਾਮ ਉਚਰੈ ਸਤਿਗੁਰ ਸਿੱਖ ਬੰਧਨ ਕਾਟਾ ਗੁਰ ਕਸੇ ਉਪਕਾਰ ਧਿਆਟ ਸਤਿਗੁਰ ਸਿੱਖ ਨਾਮ ਤਾਨ ਦੇ ਗੁਰ ਕੈ ਸਿਵ ਡਪਾਗੀ ਹੈ ਸਤਿਗੁਰ ਸਿੱਖ ਹਰਤ ਪਲਤ ਸਵਾਰ ਨਾਨਕ ਸਤਿਗੁਰ ਸਿੱਖ ਜੀ ਅਨਾਜ ਸੁਮਾਰ ਗੁਰ ਕੈ ਗ੍ਰਹਿ ਸੇਵਕ ਜਰਾ ਹੈ ਗੁਰ ਕੀ ਆਗਮਨ ਮਹਸਾ ਹੈ ਆਪਸ ਕਉ ਕਰ ਕਾਸ਼ਨਾ ਜਨਾਵੈ ਹਰ ਹਰ ਨਾਮ ਰਦਾ ਸਤਿ ਆਵੈ ਮਨ ਬੀਚੈ ਸਤਿਗੁਰ ਕਾ ਪਾਸ ਤੇ ਸੇਵਕ ਕੀ ਕਾਰਜ ਰਾਸ ਸੇਵਾ ਕਰ ਤੋ ਨਿਹ ਕਾਮੀ ਤਿਸ ਹੋਤ ਪ੍ਰਭ ਸਵਾਮੀ ਆਪਣੀ ਕਿਰਪਾ ਜ ਸਾਵ ਕਰੀ ਅਨਾਰਿੰਗ ਸੋ ਸੇਵਕ ਗੁਰ ਕੀ ਮਾਤਲੀ ਵੀ ਸਵੇ ਸਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਨ ਸੋ ਸਤਿਗੁਰ ਜਿਸ ਰਹਿਦਾ ਹਰ ਨਾਮ ਅਨ ਕਬੈਰ ਗੁਰ ਕਬਰ ਜਾਵ ਸਰਵਨਧਾਨ ਜੀ ਅਕਾਠ ਪਹਿਰੁ ਪਾਰ ਬ੍ਰਹਮ ਰੰਗ ਰਾਤ ਬ੍ਰਹਮ ਜਾਨ ਜਾਨ ਮਹਿ ਪਾਰ ਬ੍ਰਹਮ ਕੀ ਕਹਿ ਆਪ ਨਹੀਂ ਕਾਸ਼

ਕਹਿ ਸੋ ਸਿਆਨ ਪਲਿਆ ਨਾ ਜਾਈਐ ਨਾਨਕ ਕਹਿ ਗੁਰ ਬਿੜਭਾਗੀ ਪਾਈਆ ਸਫਲ ਦਰਸ਼ਨ ਪੀਖਤ ਪੁਨੀਤ ਪਰ ਸਤ ਚਰਨ ਗਾਇਤ ਨਿਰਮਲ ਰੀਤ ਪੀਠ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਕੀ ਦਰਗਹ ਕਿਵ ਸੁਨ ਕਰ ਬਚਨ ਕਰਨ ਆਗ ਹਨੇ ਮਾ ਸੰਦੁਖਾ ਤਿੰਪਤੀਆ ਨੇ ਪੂਰਾ ਗੁਰਾ ਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ ਵੇਖਾ ਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਈ ਨਾਨਕ ਜਿਹ ਪਾਵੇ ਤਿਹਲੈ ਮਿਲਾਇ ਜਿਹ ਬਾਈ ਕੋਸ ਤਤ ਅਨੇਕ ਸਾਧ ਪੁਰਖ ਪੂਰਨ ਬਾਬੀ ਕਾਹ ਬੋਲ ਨਾ ਪਾਹੁਚਤ ਪ੍ਰਾਣੀ ਅਗਮੇ ਅਗੋਚਰ ਪ੍ਰਭ ਨਿਰਵੈਨ ਨਿਰਾਹਾ ਨਿਰਵੈਰ ਸੁਖਦਾਯਤਾ ਕੀ ਕੀਮਤ ਕਿਨਾ ਨਾ ਪਾਇ ਅਨਕ ਭਗਤ ਬੰਧਨ ਨਿਯਤ ਕਰਹਿ ਚਰਨ ਕਮਨ ਹਿਰਦਾ ਸਿਮਰੈ ਸਤਬਲ ਹਰਿ ਸਤਗੁਰ ਨਾਨਕ ਜਿਹ ਪ੍ਰਸਾਦ ਸਪ੍ਰਭ ਜਪਨੇ ਜਿਹੋ ਹਰ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋਇ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟਿ ਗੁਣਤਾ ਸਾਠ ਪਹਿਰ ਹਰਿ ਕਾ ਨਾਮ ਲੀ ਸਹਿਜ ਦੀ ਸਿਵ ਕਵ ਦੀ ਮੋਹ ਮਾਇਆ ਕ ਸੰਗਨਾ ਲੀ ਮਨ ਮਹਾਰਾ ਕੇ ਹਰ ਹਰੀ ਕੋ ਅੰਧਕਾਰ ਦੀਪਕ ਪ੍ਰਕਾਸ਼ ਨਾਨਕ ਪਰਮ ਮੋਹ ਦੁਖ ਤਹਿ ਦਿਨਾਸੇ ਤਬਦ ਮਾਹਿ ਠਾਣ ਵਰ ਤੈ ਅੰਧ ਪੈ ਦੁਖ ਨਾਠਿ ਪਾਈ ਜੈਨਮ ਮਰਨ ਕਿ ਮਿਟਿਆ ਦੀ ਸਾਧ ਕਿਉਂ ਪੂਰਨ ਉਪਦੇਸ਼ ਭਾਵ ਚੂਕਾ ਨਿਰਪਾਉ ਹੋਈ ਵਸੇ ਸਗਲ ਵਿਆਦ ਮਨ ਦੇਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰਿ ਰਹਾ ਜਾ ਸਰਵ ਨਿਰਗੁਣਾ ਸਰਗੁਣ ਪਿਓਹਿ ਕਲਾ ਤਾਰਜਨ ਸਗਲਿਮ ਵੋਹੀ ਆਪਣੇ ਚਰਤ ਪ੍ਰਭ ਆਪ ਬਨਾਏ ਆਪਣੀ ਕਿਵੇਂ ਦੇ ਆਪਿ ਪਾਏ ਹਰ ਬਿੰਦ ਦੂਜਾ ਨਾਹੀ ਕੋਇ ਸਰਵ ਨਿਰੰਤਰੀ ਕੁ ਸੋਇ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲ ਧਾਰਜਨ ਕੁਬੈ ਨਾਨਕ ਬਲ ਹਰਿ ਸਰੂਪ ਸਾਥ ਨਾ ਚਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਨਮ ਕੁਮਾਵਨਾ ਨਾਨਕ ਇਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰੀਕ ਸੁਨਾਮ ਆਧਾਰੇ ਸੰਗੀਤ ਵੇ ਸਾਰ ਚਰਨ ਕਮਲ ਰੇਤ ਮਹਾਵਰਤਾਰਹੁ ਕਰਮ ਕਾਂ ਸੁਪ੍ਰਭ ਸਮਰਾਧ ਦ੍ਰਿੜ ਕਰ ਗਹੁ ਨਾਮ ਅਰਵਾਥ ਇਹੋ ਧਨ ਸੰਚਹੁ ਹੋਵਹਿ ਭਗਵੰਤ ਸੰਤ ਜਨਕ ਨਰਮਨਵੰਤੀ ਕਾ ਸਰਾਖ ਮਨ ਵਾਹਿ ਸਰਵ ਰੋਗ ਨਾਨਕ ਪਿੰਡ ਜਾਹਿ ਜਿਹ ਧਨ ਕਉ ਚਾ ਕੁੰਟ ਉਠਤਾ ਵਹਿ ਸੋ ਤਨ ਹਰ ਸਿਵਾ ਤੇ ਉਪਾਇ ਵਹਿ ਜਿਸ ਸੁਖ ਕਉ ਨਿਤ ਵੈ ਛਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਪਰੀ ਕਰਨਿ ਸਾ ਸੋਭਾ ਪਾਜ ਹਰ ਕੀ ਸਰਣੀ ਅਨਕੇ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰਾ ਵਖਤ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੋਧ ਹਵਾਰ ਕਰਨ ਆਏ ਦਹਿ ਦੇਹ ਧਾਵਤ ਆਵਣ ਠਾਇ ਤਾਕ ਵਿਘਨ ਨਾ ਲਾਗੈ ਕੋਏ ਜਾ ਕਰਦਾ ਬਸ ਹਰ ਸੋਏ ਕਲ ਤਾਦਿ ਠੰਡ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਾ ਪੂਰਨ ਹੋਇਆ ਸੁ ਭਗਤ ਪਿਆ ਤੁਮ ਪ੍ਰਗਾਹ ਦੇ ਤਕਾਰ ਜਾਇ ਬਸ ਅਵਨਾਸੀ ਕਹੁ ਨਾਨਕ ਕਟ ਜਮ ਫਾਸੀ ਤਦ ਵਿਚਾਰ ਗਹਿ ਜਨ ਸਾਚਾ ਜਨਮ ਮਰਾ ਸੁਖਾ ਚੁਕਾ ਚਾਇ ਆਵਾਗਮਨ ਮਿਟਾਇ ਪ੍ਰਭ ਸਿਵਾਪ ਤਿਆਗ ਸਰਨ ਗੁਰਦੀਵ ਇਉਂ ਰਤਨ ਜਨਮ ਕਾ ਹੋਈ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰਨ ਕੇ ਪਵਨ ਛੁਟਨਾਰੀ ਸਿਮਰਤ ਸਾ ਸਤ ਬੀਰ ਵਿਚਾਰ ਹਰ ਕੀ ਭਗਤ ਕਰਹੁ ਮਨ ਲਾਇ ਮਨ ਬੰਛਤ ਨਨ ਫਲ ਪਾਈ ਸੰਗ ਨ ਚਾਲ ਸਤੀਰਾ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸਤਮੀਤ ਕੁਟਾਂਬਰ ਬਨ ਤਾਇੰਤੀ ਕਹੁ ਤੁਮ ਕਮਸਨਾਥ ਰਾਜ ਰੰਗ ਮਾਇਆ ਵਿਸਥਾਰਯੰਤੀ ਕਹੁ ਕਮ ਛੁਟਕਾਰਾ ਸਹ ਸਤੀਰਾ ਥਾ ਸਵਾਰੀ ਝੂਠਾ ਡੰ ਫੈ ਝੂਠ ਪਾ ਸਾਰੀ ਜਿਨ ਦੀਏ ਤਿਹ ਬੁਝਾ ਨਾ ਬਿਗਾਨ ਨਾ ਵਿਸਾ ਨਾਨਕ ਪੁਛਤਾ ਨਾ ਗੁਰ ਕੀ ਬਾਤ ਤੂੰ ਲਿਖਿਆ ਨੇ ਭਗਤ ਬਿਨਾ ਬਾਟੂ ਬੇ ਸਿਆ ਨੇ ਹਰ ਕੀ ਭਗਤ ਕਰਹੁ ਮਾਨ ਮੀਤ ਨਿਰਮਲੇ ਤੁਮਾਰੋ ਚੀਤ ਚਰਨ ਕਮਲ ਰਾਖ ਮਨ ਵਾਹੀ ਜਨਮ ਜਨਮ ਕੇ ਕਿਲ ਵਿਖਰ ਜਾਹਿ ਆਪ ਜਪ ਹੋ ਅਵਰਾ ਨਾਮ ਜਪਾਇ ਵਹੁ ਸੁਨਤ ਕਹਿਤ ਰਹਿਤ ਗਤ ਪਾਇ ਵਹੁ ਸਾਰ ਪੂਤ ਸਾ ਤਰ ਗੁਣਾ ਸਾਹਿਬ ਸੁਭਾਇ ਨਾਨਕ ਗੁਣ ਗਾਓ ਗੁਣ ਗਾਇਵਤ ਤੇਰੀ ਉਤਰ ਸਮੈਲ ਬਿਨ ਸਜਾਈ ਹਉ ਮੈਂ ਵਿਖ ਫੈਲ ਹੋਇਆ ਚਿੰਦ ਬਾਸਾ ਸੁਖ ਨਾਲ ਸਾਸ ਗ੍ਰਾਸ ਹਰਨਾਮ ਸਮੈਲ ਛਾੜ ਸਿਆਮ ਸਗਲੀ ਮਨਾ ਸਾ ਸੰਗ ਪਾਵੈ ਸਾਜਨ ਹਰ ਪੂੰਜੀ ਸੰਚ ਕਰਾ ਵਿਵਹਾਰੀ ਹ ਸੁਖ ਦਰਗ ਜੈਕਾਰ ਸਰਵ ਨਿਰੰਤਰੀ ਕੋ ਦੇਖ ਕਹੁ ਨਾਨਕ ਜਗ ਮਸਤਕ ਲੇਖੇ ਕੋ ਜਾਪੀ ਕੋ ਸਲਾਹੀ ਇੱਕ ਸਿਮਰੇ ਕੁ ਮਨਾਹੀ ਇੱਕ ਸਕੇ ਗੁਣ ਗਾਵ ਅਨੰਤ ਮੰਤਨ ਜਾਪ ਇੱਕ ਭਗਵਾਨ ਤੇ ਕੂਏ ਕਇਕ ਹਰਿ ਆਪ ਪੂਰਨ ਪੂਰਹਿ ਉਪਰਾ ਵਿਆਪ ਅਨਕ ਬਿਸਥਾਰੀਕ ਤੇ ਭਏ ਕਾਰਾਤ ਉਪਰਾ ਛਤ ਗਏ ਮੰਤਨ ਅੰਤਰੀਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣ ਆਏ ਨਾਨਕ

ਅਵਤਾਰ ਜਬ ਨਿਰਗੁਣ ਪ੍ਰਭ ਸਾਹਿਬ ਸੁਭਾਈ ਤਬ ਸਿਵ ਸਕਤ ਕਹੁ ਕਿਤ ਠਾਏ ਜਬ ਆਪ ਆਪ ਆਪਣੀ ਜੋ ਤਾਰਾ ਤਬ ਕਹੁ ਨਿਡਰ ਕੌਣ ਕਰ ਡਰ ਆਪਣ ਚਲ ਤਾਪ ਕਰਨ ਆਰ ਨਾਨਕ ਠਾਕੁਰ ਗੁਮ ਅਪਾਰ ਅਬਨਾਸੀ ਸੁਖਾ ਬਨਾਸਨ ਤਹ ਜਨਮ ਮਰਨ ਕਹੁ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੂਏ ਤਬ ਜਮ ਕਿਤਰਾਸ ਕਹੁ ਕਿ ਸੂਏ ਜਬ ਅਵਗਤਿ ਅਗੋਚਰ ਪ੍ਰਭ ਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲਿਖਾ ਜਬ ਨਾਥ ਨਿਰੰਜਨ ਅਗੋਚਰ ਅਗਹਿ ਤਬ ਕੌਣ ਛੁਟੀ ਕੌਣ ਬੰਧਨ ਬਹਿ ਆਪਣਾ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਅਪਰਜਾ ਜਹ ਨਿਰਮਲ ਪੁਰਖ ਪੁਰਖ ਪੈ ਤੋਤਾ ਤਹ ਬਿਨ ਵੈਲ ਕਹੁ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵੈਨ ਤਹ ਕੌਣ ਕਉ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਸ਼ਾਲ ਸ਼ਿਦਰ ਲਗਤ ਕਹੁ ਕੀਸ ਜਹ ਜੋ ਸਰੂਪੀ ਜੋ ਸੰਗ ਸਮਾਵੈ ਤਹ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਆਰ ਨਨ ਕਰਦੇ ਕਾ ਨਾ ਸੁਮਾਰ ਜਬ ਆਪਣੇ ਸੁਭਾ ਆਪਣੇ ਸੰਗ ਬਨਾਇ ਤਬ ਕਵਨ ਮਾਈ ਬਾ ਮਿੱਤਰ ਸੁਤ ਪਾਈ ਜਹ ਸਰਬ ਕਲਾ ਆਪ ਹੈ ਪ੍ਰਵੀਨ ਤਹ ਵੇਦ ਗਤੇਵ ਕਹ ਕੋਚੀ ਜਬ ਆਪਣ ਆਪ ਆਪ ਉਰਤਾਰ ਤਬ ਸਗਨ ਅਵ ਸਗਨ ਕਹ ਵਿਚਾਰ ਜਹ ਆਪ ਨੂਰ ਜ ਆਪਣ ਆਪ ਨੀਰਾ ਤਹ ਕੌਣ ਠਾਕੁਰ ਤਹ ਕੌਣ ਠਾਕੁਰ ਕੌਣ ਕਹੀਆ ਚੀਰਾ ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਅਪਨੀ ਗਰ ਜਾ ਨਹੁ ਆਵ ਜਹਾਂ ਛਾਲਿਆ ਛੇਦ ਅਪੀਦ ਸਮਾਇਆ ਊਹ ਹੈ ਕਿਸ ਵਿਆਵਤ ਮਾਇਆ ਆਪ ਸਖਵਾਪ ਆਦੀਸ ਤਿਹੁ ਗੁਣ ਕਾ ਨਾਹੀ ਪ੍ਰਵੇਸ ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹਾਂ ਆਪਣ ਆਪ ਆਪਤਿ ਗਿਆਰਾ ਤਹ ਕੌਣ ਕਥਾ ਕੌਣ ਸਨ ਹਰ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪ ਸਖਵ ਆਪ ਪਾ ਊਚਾ ਜਹਾਂ ਆਪ ਰਚਿਓ ਪ੍ਰਪੰਚ ਆਕਾਰ ਤਿਹੁ ਗੁਣ ਮਹਿ ਕਿਨੋ ਵਿਸਥਾਰ ਰੂਪਾ ਪੁਨ ਤਹ ਭਈ ਕਹਾਵਤ ਗੁਣ ਨਰਕ ਕੋ ਸੁਰਗ ਵੰਸ਼ਾਵਤ ਆਲ ਜਲ ਮਾਇਆ ਜੰਜਾਲ ਹੋਮੈ ਮੂਹ ਪਰਮ ਪਾ ਪਾਰ ਰੂਪ ਸੁਮਾਨ ਅਪਮਾਨ ਅਨੁਕ ਪ੍ਰਕਾਰ ਕੀ ਵਖਿਆਨ ਆਪਨ ਖੀਲ ਆਪ ਕਰਦੀ ਖੈ ਖੀਲ ਸੰਕੁਚਤ ਉਹਨਾਂ ਕੀ

ਤੀਰ ਖਿਲਾਵੈ ਵੀਰ ਸਮਾਰ ਅਥਾਹ ਅਗਨਤ ਅਤੋਲੈ ਜਿਉਂ ਬੁਲਾਵਹ ਤਿਉਂ ਨਾਨਕ ਦਾਹ ਬੋਲੈ ਸਲੋਕ ਜੀ ਜੰਦ ਕੇ ਠਾਕੁਰ ਆਪੇ ਵਰਤਨਾਰ ਨਾਨਕ ਇੱਕ ਉਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਦੀ

ਸੋਇ ਆਪਨ ਸੂਤ ਸਭ ਜਗਤ ਪੁਰੋਹਿ ਜਾ ਕੋ ਪ੍ਰਭ ਜੀਵਾ ਬੁਝਾਇ ਸਚਨਾਮ ਸੋਇ ਜਨ ਪਾਏ ਸੋ ਸਮਦਰਸੀ ਤਤ ਕਬੀ ਤਨੰਦ ਸਭ ਸ੍ਰਿਸ਼ਟ ਕੈ ਜੀਤਾ ਜੀ ਅਜੰਤਰ ਸਭਤਾ ਗਹਾ ਦੀਨ ਦਿਆਰ ਅਨਾਥ ਪਨਾਸ਼ ਜਿਸ ਰਾਖਤ ਕੋਈ ਨ ਮਾਰੈ ਸੋ ਮੂਆ ਜਿਸ ਮਨ ਹੁੰਬ ਸਾਰਾ ਤਿਸਤਾਜ ਅਵਰ ਕਹ ਬੁਝਾਇ ਸਭ ਸਿਰ ਏਕ ਨਿਰੰਜਨ ਰਾਜ ਜੀ ਕੀ ਜੁਗਤ ਜਾਗ ਸਭ ਹਾਥ ਅੰਤਰ ਬਾਹਰ ਜਨ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾਵਰ ਹਰ ਪੂਰਨ ਪੂਰੇ ਹਿਰਦਯਾਰ ਸਭ ਉਪਰ ਉਦ ਕਿਰਪਾ ਰਬ ਨੇ ਕਰਤਵ ਜਾਣੇ ਆਪ ਅੰਦਰ ਜਮਿ ਰਹੇ ਵਿਆਹ ਪ੍ਰਤ ਪਾਲ ਜੀਵਨ ਪਾਹ ਪਾ ਜੋ ਜੋ ਰਜਿਓ ਸੋ ਦਿਸਾ ਤਿਆਜ ਪਵਿਤ ਲਈ ਮਿਲਾਈ ਭਗਤ ਕਰਿ ਹਰਿ ਕੀ ਗੁਣ ਗਾਇ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨਾ ਨਾਨਕ ਇੱਕ ਜਾਣਿਆ ਜਾਂਦਾ ਕਾ ਹਰੀ ਕਹਿਣਾਏ ਤੁਸੀਂ ਆਸ ਨਾ ਬਿਰਥੀ ਜਾਏ ਸੇਵਕ ਕਾ ਸੇਵਾ ਬਣਾਏ ਹੁਕਮ ਪਰਮ ਪਦ

ਪੂਰੀ ਕਿਉਂ ਗੁਣ ਗਾਵ ਅਸ਼ਟਪਦੀ ਪੂਰੇ ਗੁਰ ਕਾ ਸਨਪਦੀ ਇਸ ਪਾਰ ਬ੍ਰਹਮ ਨਿਕਟ ਕਰ ਵੀਖ ਸਾਸ ਸਾ ਸਿਮਰ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਸੰਤ ਜਨਕ ਧੂਰ ਮਨ ਮੰਗਾ ਛੋੜ ਬੀਨਤੀ ਕਰ ਹੋ ਸਾਧ ਸੰਗ ਅਗਨ ਸਾਗਰ ਤਰ ਹੋ ਹਰ ਤਨ ਕੀ ਪਰੇ ਹੁ ਭੰਡਾਰ ਨਾਨਕ ਗੁਰਪੁਰੇ ਨਮਸਕਾਰ।

ਸੁਣੇ ਗੁਰੂ ਨਾਨਕ ਨਾਮ ਵਚਨ ਮਨ ਸੁਣੇ ਕਿਹੋ ਨਿਧਾਨ ਜਪੈ ਮਨ ਕੁਲੇ ਸਭ ਜਗ ਮਹਿਤਾ ਗਿਆ ਤੁਇ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸਾਸਤ੍ਰ ਵੇਦ ਬਖਾਣੀ ਸਗਨ ਵਤਾਂਤ ਕਿਉਂ ਹਰ ਨਾਮ ਗੋਬਿੰਦ ਭਗਤ ਕਾ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ

ਤੀਜਾ ਬਿਨ ਸਤਿਗੁਰ ਸੇਵੇ ਜਗਤ ਮਵਾ ਬਿਰਥਾ ਜਨਮ ਗਵਾਏ ਦੂਜੇ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਭੰਗ ਪ੍ਰਸਾਦ ਜਪ, ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।

ਧਰਮ ਸਹਸ ਸਿਆਣਪਾ ਲਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਸ ਜਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੂਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੂਏ।

ਮੁਹਾਉ ਕੇ ਬੋਲਣ ਬੋਲੀਐ ਜਿਥੋਂ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ।

ਗੁਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾਂਝ ਤਿਸ ਭਾਵਾ ਬਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਾ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਤਿੱਲਾ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਾਗ ਲੇ ਜੇ ਤਿਸ ਨਦਰ ਨਾ ਆਵਈ ਤਾਵਾਦ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਹੀ ਜੇ ਤਿਸ ਗੁਣ ਕੋਏ ਕਰੇ

ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਿੰਦ ਸੁਣਿਆ ਮੁਖ ਸਾਹ ਲਹਣ ਮੰਦ ਸੁਣਿਆ ਜੁਗ ਜੁਗਤ ਤਨ ਭੀਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਹੈ ਮਹਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਜਦ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਮੰਨੈ ਸੁਰਗ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂਹੇ ਚੋਟਾ ਨਾ ਖਾਏ ਮੰਨੈ ਜਮ ਕਾ ਸਾਥ ਨਾ ਜਾਏ

ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠੋ ਅਸੰਖ ਜੋਗ ਮਨ ਰਹਿ ਉਦਾਸੋ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂੰਹ ਭਖ ਸਾਰੋ ਅਸੰਖ ਮੋਨ ਲਵਲਾਏ ਤਾਰੋ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਏ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵੀ

ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰ ਉਤੀ ਮਹਵ ਕਵਨ ਜਿਤ ਹੂਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਕੁਰਾਨ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਉ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖੈ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ।

ਖਾਇ। ਆਪੇ ਜਾਣੈ ਆਪੇ ਦੇ ਅਖ ਹੈ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾ ਹੈ ਨਾਨਕ ਪਾਤਸ਼ਾਹੀ ਪਾਤਸ਼ਾਹ ਹੁਣ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾ

ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਹੇ ਤਾਕ ਨ ਸਕਹਿ ਕੇਈ ਕੇ ਜੇ ਉਠ ਭਾਵੈ ਤੇ ਉਠ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜੋ ਤਾਂ ਲਿਖੀਐ ਸਿਰ ਗਾਹ ਵਾਰਾ ਗਾਹ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾ ਦੇ ਅਨੇਕਾ ਸੰਖਾ ਕੇਤੇ ਵਾਹਣ ਹਾਰੇ ਕੇਤੇ

ਕਰ ਕਰ ਰੱਖੇ ਧਾਰੇ, ਸਹੀ ਤੁਧ ਨੂੰ ਗਾਵ ਹੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਰ ਸਾਹਿਬ ਸਾਚਾ ਸਾਚੀ ਨਾਈ ਹੈ, ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ, ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਦੇਸ ਸਾਇਆ ਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੁ ਵੇਸ। ਭੁਗਤ ਗਿਆਨ ਦਿਆ ਭੰਡਾਰਨ ਘਾਟ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਪੁ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੇਂ।

ਸਰਵਜੰਤਰੰ ਨਵੋਂ ਸਰਵਧਰੀ ਸਿੰਘ ਨਵੋਂ ਸਰਵਕ੍ਰੀ ਸਿੰਘ ਨਵੋਂ ਸਰਵਰੰਗੇ ਤ੍ਰਿਭੰਗੀ ਅਨੰਗੇ ਨਵੋਂ ਜੀਵ ਜੀਵੰ ਨਵੋਂ ਬੀਜ ਬੀਜਿਆ ਖਿਜਿਆ ਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾ ਰਿੱਧ ਸਿਧੰ ਨਿਵਾਸੀ ਚਰਪੜ ਸ਼ਾਂਧੋ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਆ ਚਲ ਭੋਗੇ ਆ ਚਲ ਰਾਜੇ ਆ ਟਲ ਸਾਜੇ ਆ ਖਲ ਧਰਮੰ ਅਹਲਹ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ।

ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖਤ ਧਾਮ ਹੂੰ ਨਹਿ ਜਾਏ ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰ।

ਸਰਬ ਵਿਸ਼ਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲ ਹਿੰਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿ ਦਿਆ ਭੂਤ ਅਲਖ ਭੇਸ਼ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ।

ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ

ਤੇ ਕਿ ਅਛਜ ਦੇਸੈ ਕੇ ਆ ਭਿਜ ਭੀਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੈ ਕੇ ਆਦਿਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਨੈ ਕੇ ਰਾਜੰਗ ਪ੍ਰਭਾ ਹੈ ਕੇ ਧਰਮੰਗ ਤੁਜਾ ਹੈ ਕੇ ਆਸੋਕ ਵਰਣੈ ਕੇ ਸਰਬਾ ਅਭਰਣੈ ਕੇ ਜਗਤੰਗ ਕ੍ਰੀਤੀ ਹੈ ਕੇ ਸ਼ਤਰੰਗ ਸ਼ਤਰੀ

ਭੁੱਲ ਗਏ ਬਹਿ ਕਿ ਅਫਵਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ ਗ੍ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਵੰ ਕਰੀ ਹੈ ਕਿ ਸਰਵੰ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾਉ ਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨਿਆ ਸਦੈਵ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਦੀਮ ਹੈ ਕਿ ਪਰਮੰਗ ਫਹੀਮ ਹੈ ਕਿ ਆਕਰ ਆਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨ ਰਜੂ ਹੈ ਤਮਾਮ ਰਜੂ ਹੈ ਹਮੇਠੂ ਸਲਾਮ ਹੈ ਸਲਿਖਤ ਮੁਦਾਮ ਹੈ ਗਰੀਬੁਲ ਸਿਕਸਤ ਹੈ ਗਰੀਬੁਲ ਪਰਸਤ ਹੈ ਬੇਲੰਦਰ ਮਕਾਨ ਹੈ ਜਮੇਨੁਲ ਜਮਾਨ ਹੈ।

ਸੇਵਾ ਪ੍ਰਸਾਦਮ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੇਸੂ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨ ਚਰਾਗ ਹੈ ਕੇ ਕਾਮਨ ਕਰੀਮ ਹੈ ਰਾਜਕ ਰਹੀਮ ਹੈ ਕੇ ਰੋਜ਼ੀ ਦੇਹੰਦ ਹੈ ਰਾਜਕ ਰਹਿੰਦ ਹੈ ਕਰੀਮਨ ਕਮਾਲ ਹੈ ਕੇ ਹੁਸਨ ਜਮਾਲ ਹੈ ਗਰੀਮਨ ਖਰਾਜ ਹੈ ਗਰੀਬਲ ਨਿਵਾਜ ਹੈ ਰੀਫੁਲ ਸਿਕਾਨਾ ਹੈ ਰਾਸੁਰ ਫਿਕਾਨਾ ਹੈ ਕਲੰਗੁਨ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜਵਾ

ਉਦਾਮ ਅਨਛਿਜ ਅੰਗ ਆਸਨ ਅਭੰਗ ਉਪਮਾ ਪਾਰਗਤ ਮਿਤ ਉਦਾਰ ਜਲ ਥਲ ਅਮਾਂਡੋ ਦਿਸ ਵਿਸ ਅਭਾਂਡੋ ਜਲ ਥਲ ਮਹੰਤੋ ਦਿਸ ਵਿਸ ਬੇਅੰਤ ਅਨੁਭਵ ਅਨਾਸੋ ਤ੍ਰਿਤ ਧਾਰ ਧੁਰਾਸੋ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਉ ਘਰ ਜੁਗ ਜਤੀ ਕੇ ਸੂਰ ਸੁਰਾਰਧਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦਿਖ ਰਹੇ ਹੋ ਮਾਤਵ ਕਉ ਨ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰੱਤੀ ਬਿਨ ਏਕ ਰੱਤੀ ਕੇ ਮਾਤ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੁਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਭਲੀ ਬੇਦ ਨਿਆਵਤ ਸੀਸਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਾਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਦ ਢੋਲ ਮਿਰਦੰਗ ਨਗਾਰੇ ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਦ ਹੀ ਹਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਿਆਦਮ ਦਹਾਨ ਸੁਸੰਜਮ ਨੇਵਾ ਰੇਗ ਵਿਸੇਖੈ ਬੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸੁਬਾਨਕ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ।

ਪਰਿਆਰ ਅਵਚਾਰ ਹੈ ਸਾਰ ਕੇ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤ ਗਜਾਨ ਗਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੁਭਾਤ ਨੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਜਕ ਅਨੇਕ ਸੁਏਕ ਦਿਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ ਦਸਵੇਂ ਕਬਿਉ ਬਾਜ ਬੇਨਤੀ ਚੌਪਈ, ਹਮਰੀ ਕਰੋ ਹੱਥ ਦਾ ਰੱਛਾ।

ਕਰੀਐ ਸਭ ਬੈਰਨ ਕੁਵਾਰ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵ ਸਿੱਖ ਹਮਾਰੇ ਤਾਰੀਐ ਹੈ ਝੁੰਝੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਜੈ ਉਭਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀਅ ਸਤੁਜੋ ਕਰੀਐ ਹੋ ਰੱਛਾ ਰਾਖ ਲੇਹੁ ਮੋਹਿ ਰਾਖਨਹਾਰੇ ਸਾਹਿਬ ਸੰਤ ਸਹਾਇ।

ਜਾਵਦ ਕਰਖ ਗ੍ਰਹਿ ਕਰਤਾਰਾ, ਪ੍ਰਜਾ ਧਰਤ ਤਵ ਦੇਹ ਅਪਾਰਾ, ਜਵਾ ਕਰਖ ਕਰਤ ਹੋ ਕਬ ਹੂੰ, ਤੁਮ ਬੈ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰ।

ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੇ ਸਹਿਸਾ ਨ ਜਾਏ ਨਹਿ ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗਹੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ।

but.

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਬੈਠਣ ਦਾ, ਸੰਗਤ ਕਰਨ ਦਾ, ਬਾਣੀ ਪੜ੍ਹਨ ਦਾ, ਨਾਮ ਸਿਮਰਨ ਕਰਨ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਔਰ ਆਪ ਜੀ ਹਰ ਰੋਜ਼ ਮਨੁੱਖਾ ਜਨਮ ਦੇ ਵਿੱਚ ਇਸ ਸਮੇਂ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਵਡਹੰਸ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ ਕਰਦੇ ਹਨ, ਸਲੋਕ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਜਗਤ ਮੁਆ, ਬਿਰਥਾ ਜਨਮ ਗਵਾਏ, ਦੂਜੇ ਭਾਏ ਅਤਿ ਦੁਖ ਲੱਗਾ, ਮਰ ਜੰਮੇ ਆਵੇ ਜਾਏ। ਸੇਵਾ ਦੇ ਪੁੰਜ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀਆਂ ਚਰਨਾਂ ਵਿੱਚ ਰਹਿ ਕੇ ਬਾਰਾਂ ਸਾਲ ਸੇਵਾ ਕਮਾਈ ਔਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਅਮਰਦਾਸ ਮਹਾਰਾਜ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਬਹੁਤ ਬਰਕਤਾਂ ਬਖਸ਼ਿਸ਼ ਕੀਤੀਆਂ, ਬਹੁਤ ਵਰ, ਔਰ ਸਭ ਤੋਂ ਵੱਡੀ ਖੇਡ ਉਸ ਨਿਰੰਕਾਰ ਦੀ ਜੋਤ ਗੁਰਤਾ ਗੱਦੀ ਦੀ ਬਖਸ਼ਿਸ਼ ਧੰਨ ਬਾਬਾ ਅਮਰਦਾਸ ਮਹਾਰਾਜ ਜੀ ਨੇ ਕਰ ਦਿੱਤੀ। ਪਰਮਾਤਮਾ ਦਾ ਜਿਹੜਾ ਮਾਰਗ ਹੈ ਸਾਧ ਸੰਗਤ, ਇਸ ਮਾਰਗ 'ਤੇ ਜਿਹੜੇ ਹਿਰਦੇ ਚੱਲਦੇ ਹਨ, ਸੇਵਾ ਅਤੇ ਸਿਮਰਨ ਇਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਸਭ ਤੋਂ ਪਿਆਰੀ ਖੇਡ ਹੈ। ਗੁਰੂ ਦੀ ਖੁਸ਼ੀ ਕਿੱਥੋਂ ਮਿਲਦੀ ਹੈ? ਜਦੋਂ ਗੁਰੂ ਦੇ ਦੱਸੇ ਮਾਰਗ 'ਤੇ ਗੁਰੂ ਦੇ ਪਿਆਰੇ ਗੁਰੂ ਦੀਆਂ ਚਰਨਾਂ ਵਿੱਚ ਆ ਕੇ ਸੇਵਾ ਕਰਦੇ ਹਨ ਔਰ ਸਿਮਰਨ ਕਰਦੇ ਹਨ। ਸੇਵਾ ਅਤੇ ਸਿਮਰਨ ਦੋਵੇਂ ਇੱਕੋ ਮਾਲਾ ਦੇ ਮੋਤੀ ਹਨ, ਪਰਮਾਤਮਾ ਦੇ ਮਾਰਗ ਦੇ ਬਹੁਤ ਪਿਆਰੇ ਮੋਤੀ ਹਨ ਸਾਧ ਸੰਗਤ, ਇਹ ਜਿਨ੍ਹਾਂ ਨੂੰ ਪਰਾਉਣੇ ਆ ਜਾਂਦੇ।

ਪੁਰਖਾਂ ਜਨਮ ਦੇ ਵਿੱਚ ਆ ਕੇ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਨਹੀਂ ਚੱਲਦੇ, ਭਾਵ ਸੇਵਾ ਨਹੀਂ ਕਰਦੇ, ਜੋ ਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਉਸ ਉਪਦੇਸ਼ ਨੂੰ ਨਹੀਂ ਸੁਣਦੇ, ਨਹੀਂ ਮੰਨਦੇ, ਆਪਣੇ ਜਨਮ ਨੂੰ ਵਿਰਥਾ ਗਵਾ ਕੇ ਚਲੇ ਜਾਂਦੇ। ਬਿਨ ਸਤਿਗੁਰ ਸੇਵੇ ਜਗਤ ਮੁਆ। ਸੰਸਾਰ ਐਵੇਂ ਹੈ ਜਿਵੇਂ ਮਰਿਆ ਹੋਇਆ, ਬਿਰਥਾ ਜਨਮ ਗਵਾਏ। ਇਸ ਜਨਮ ਨੂੰ, ਮਨੁੱਖਾ ਜਨਮ ਨੂੰ ਵਿਰਥਾ ਹੀ ਗਵਾ ਕੇ ਚਲੇ ਜਾਏਗਾ ਜੇ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਨਹੀਂ ਚੱਲਦਾ। ਗੁਰੂ ਦਾ ਮਾਰਗ ਕੀ ਹੈ? ਗੁਰੂ ਦਾ ਮਾਰਗ ਹੈ ਗੁਰ ਸੇਵਾ ਅਤੇ ਭਗਤ ਕਮਾਈ। ਤਬ ਹਿਮਾਨਸ ਦੇ

ਜੈ ਭਾਇ ਕੀ ਅਰਥ ਹੈ? ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਹਿਰਦੇ ਨੂੰ ਨਹੀਂ ਜੋੜਦਾ, ਵਿਕਾਰਾਂ ਦੇ ਵਿੱਚ ਜੁੜ ਗਿਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਵਿਕਾਰਾਂ ਦੇ ਵਿੱਚ ਜੁੜ ਗਿਆ, ਆਪਣੇ ਆਪ ਨੂੰ ਵਿਕਾਰਾਂ ਦੇ ਵਿੱਚ ਗ੍ਰਸਤ ਕਰ ਲਿਆ। ਮਹਾਰਾਜ ਜੀ ਕਹਿੰਦੇ ਨੇ ਬਹੁਤ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ, ਔਰ ਸਭ ਤੋਂ ਵੱਡਾ ਦੁੱਖ ਹੈ ਕਿਹੜਾ? ਜੰਮਣ ਮਰਨ ਦਾ ਦੁੱਖ। ਮਰ ਜੰਮੇ ਆਵੇ ਜਾਏ, ਆਉਣ ਜਾਣ ਦੇ ਚੱਕਰਾਂ ਦੇ ਵਿੱਚ ਪਿਆ ਰਹੇਗਾ।

ਗੰਦਗੀ ਦੇ ਵਿੱਚ ਵਾਸ ਹੋਏਗਾ ਮਹਾਰਾਜ ਕਹਿੰਦੇ ਨੇ। ਹੁਣ ਤਾਂ ਵੇਖੋ ਮਾਲਕ ਨੇ ਕਿੰਨੀ ਪਿਆਰੀ ਖੇਡ ਬਣਾਈ ਹੈ, ਕਿੰਨੀ ਸਾਫ ਸੁਥਰੀ ਜਗ੍ਹਾ 'ਤੇ ਰਹਿਣਾ, ਸੋਹਣੇ ਮਾਹੌਲ ਦੇ ਵਿੱਚ ਰਹਿਣਾ, ਔਰ ਕਿੰਨਾ ਸਾਫ ਸੁਥਰਾ ਵਾਤਾਵਰਨ ਹੈ। ਜਿਸ ਕੰਟਰੀ ਵਿੱਚ ਬੈਠੇ ਹਾਂ, ਇਸ ਤੋਂ ਪਰੇ ਤਾਂ ਕੋਈ ਕੰਟਰੀ ਵੀ ਨਹੀਂ ਹੈਗੀ, ਲਾਸਟ ਫਲਾਈਟ ਇੱਥੇ ਆਉਂਦੀ ਹੈ। ਅਤੇ ਮਹਾਰਾਜ ਜੀ ਨੇ ਕਿੰਨੇ ਸੁੱਖ ਬਖਸ਼ਿਸ਼ ਕੀਤੇ ਹਨ। ਕੋਈ ਪਰਮਾਤਮਾ ਵੱਲੋਂ ਸੁੱਖਾਂ ਦੀ ਕੋਈ ਕਮੀ ਨਹੀਂ ਹੈ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਇਨਸਾਨ, ਨਾਮ ਜਪਿਆ ਕਰ, ਬਾਣੀ ਪੜ੍ਹਿਆ ਕਰ, ਪਰਮਾਤਮਾ ਦੇ ਦੱਸੇ ਹੋਏ ਮਾਰਗ 'ਤੇ ਚੱਲਿਆ ਕਰ। ਰੱਬ ਨੇ ਬਹੁਤ ਸੋਹਣਾ ਸਾਫ ਸੁਥਰਾ ਜੀਵਨ ਬਖਸ਼ਿਸ਼ ਕਰ ਦਿੱਤਾ ਹੈ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਫਿਰ ਗੰਦਗੀ ਵਿੱਚ ਰਹਿਣਾ ਪਏਗਾ। ਜ਼ਰਾ ਉਹਨਾਂ ਗੰਦਗੀ ਦੇ ਕੀੜਿਆਂ ਦਾ ਖਿਆਲ ਕਰ ਲਈ, ਜਿਹੜੇ ਹਮੇਸ਼ਾ ਗੰਦਗੀ ਦੇ ਵਿੱਚ ਹੀ ਸਾਰਾ ਜੀਵਨ ਬਸਰ ਕਰਦੇ। ਬਿਸ਼ਟਾਂ ਅੰਦਰ ਵਾਸ ਹੈ, ਫਿਰ ਜੂਨੀ ਪਾਏ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਨੇ, ਹੇ ਇਨਸਾਨ, ਮਨੁੱਖਾ ਜਨਮ ਮਿਲ ਗਿਆ ਹੈ, ਮਾਲਕ ਨੇ ਇਹ ਸਮਾਂ ਬਖਸ਼ਿਸ਼ ਕਰ ਦਿੱਤਾ ਹੈ, ਇਸ ਸਮੇਂ ਤੂੰ ਲਾਹਾ ਲੈ ਲੈ। ਜੇ ਲਾਹਾ ਨਹੀਂ ਲਿਆ, ਅੰਤਿਮ ਸਮਾਂ ਆਉਣਾ ਹੈ, ਜੇਕਰ ਨਾਮ ਨਹੀਂ ਜਪਿਆ, ਜਮਾਂ ਦੀਆਂ ਮਾਰਾਂ ਪੈਣਗੀਆਂ ਅਤੇ ਅੰਤਿਮ ਸਮੇਂ ਪਛਤਾਉਣਾ ਪਏ।

ਪਹਿਲੇ ਸ਼ਬਦ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਜੇ ਨਾਮ ਨਹੀਂ ਜਪੇਗਾ ਤੇ ਜੀਵਨ ਨਰਕ ਵਾਲਾ ਹੋ ਜਾਏਗਾ, ਜਮਾਂ ਦੀਆਂ ਮਾਰਾਂ ਪੈਣਗੀਆਂ। ਤੇ ਅਗਲੇ ਸ਼ਬਦ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਉਸ ਅਕਾਲ ਪੁਰਖ ਦੀ ਹੋਂਦ ਦੱਸ ਰਹੇ ਨੇ ਜਿਹਦੇ ਨਾਲ ਜੁੜਨਾ। ਪਾਤਸ਼ਾਹ ਕਹਿੰਦੇ ਨੇ ਉਹ ਇੱਕੋ ਖਸਮ ਹੈ, ਬਾਕੀ ਸਾਰੇ ਜੀਵ ਇਸ ਜਗ ਮੈਂ ਪੁਰਖ ਏਕ ਹੈ ਔਰ ਸਗਲੀ ਨਾਰ ਸਭ। ਕਿ ਜਿਹੜੀ ਆਤਮਾ ਹੈ ਉਸ ਪਰਮਾਤਮਾ ਦੇ ਉਹ ਖਸਮ ਇੱਕ ਹੈ ਤੇ ਬਾਕੀ ਸਭ ਉਸ ਦੀਆਂ ਇਸਤਰੀਆਂ ਹਨ, ਭਾਵ ਆਤਮਕ ਤੌਰ ਤੇ ਗੱਲ ਕਰ ਰਹੇ। ਸਭ ਘੱਟ ਭੋਗ ਵੈ ਅਲਿਪਤ ਰਹਿ ਅਲੱਖ ਨ ਲੱਖਣਾ ਜਾਈ। ਉਹ ਪਰਮਾਤਮਾ ਹਰ ਇੱਕ ਘੱਟ ਘੱਟ ਦੇ ਵਿੱਚ ਵਸਿਆ ਹੋਇਆ ਹੈ, ਵਿਆਪਕ ਹੈ, ਨਿਰਲੇਪ ਵੀ ਹੈ ਤੇ ਉਸ ਮਾਲਕ ਦੀ ਖੇਡ ਨੂੰ ਸਮਝਿਆ ਨਹੀਂ ਜਾ ਸਕਦਾ।

ਪੁਰਖ ਸੇਵੈ ਸੇ ਪੁਰਖ ਹੋਵੈ ਜਿਨੀ ਹੋਮੈ ਸ਼ਬਦ ਜਲਾਈ। ਕਿੰਨੇ ਪਿਆਰੇ ਬੋਲ ਆਖੇ ਨੇ ਕਿ ਜਿਸ ਵਕਤ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਕਿ ਜਿਸ ਵਕਤ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਸੀਂ ਗਏ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ, ਕਿਰਪਾ ਦ੍ਰਿਸ਼ਟੀ ਕਰਕੇ ਸੇਵਾ ਬਖਸ਼ਿਸ਼ ਕਰ ਦਿੱਤੀ, ਸੇਵਾ ਬਖਸ਼ਿਸ਼ ਕੀਤੀ, ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਨਾਲ ਨਾਲ ਨਾਮ ਦੀ ਕਮਾਈ ਵੀ ਸ਼ੁਰੂ ਕਰ ਦਿੱਤੀ। ਪੂਰੇ ਗੁਰੂ ਨੇ ਰਹਿਮਤ ਕਰ ਦਿੱਤੀ, ਪੂਰੇ ਗੁਰ ਵੇਖਾ ਲਿਆ, ਸਭ ਦੇ ਸੋਝੀ ਪਾਈ, ਪਰਮਾਤਮਾ ਘਟ ਘਟ ਦੇ ਵਿੱਚ ਵਸਿਆ ਹੋਇਆ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੇਵਾ ਔਰ ਸਿਮਰਨ ਬਖਸ਼ਿਸ਼ ਕਰਕੇ ਹਿਰਦੇ ਰੂਪੀ ਘਰ ਦੇ ਵਿੱਚ ਰੱਬ ਦੇ ਦਰਸ਼ਨ ਕਰਾ ਦਿੱਤੇ। ਅਤੇ ਕਿਵੇਂ? ਸ਼ਬਦ ਦੇ ਸੋਝੀ ਪਾਈ, ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਸ਼ੁਰੂ ਕੀਤੀ। ਪੁਰਖ ਸੇਵੈ ਸੇ ਪੁਰਖ ਹੋਵੈ ਜਿਨੀ ਹਉਮੈ ਸ਼ਬਦ ਜਲਾਈ। ਕਿੰਨੇ ਪਿਆਰੇ ਬੋਲ ਹਨ ਕਿ ਉਹ ਪਰਮਾਤਮਾ ਪੁਰਖ ਹੈ ਅਤੇ ਜਿਹੜਾ ਉਹਦੀ ਸੇਵਾ ਕਰਦਾ ਹੈ ਉਹ ਉਹਦਾ ਹੀ ਰੂਪ ਹੋ ਜਾਂਦਾ ਹੈ, ਉਹਦੇ ਵਿੱਚ ਹੀ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਭਾਵ ਕਿ ਪਰਮਾਤਮਾ ਦੀ ਸੇਵਾ ਕਰਕੇ ਪਰਮਾਤਮਾ ਦਾ ਹੀ ਰੂਪ ਹੋ ਗਏ। ਕਦੋਂ? ਜਿਨੀ ਹਉਮੈ ਸ਼ਬਦ ਜਲਾਈ। ਹੋਇਆ ਕਦੋਂ? ਜਦੋਂ ਅੰਦਰੋਂ ਹਉਮੈ ਵਾਲਾ ਰੋਗ ਦੂਰ ਹੋ ਗਿਆ। ਆਪ ਜੀ ਨੇ ਰਾਤ ਕਥਾ ਦੇ ਵਿੱਚ ਸਰਵਣ ਕੀਤਾ ਸੀ ਨਾ, ਫਿਰ ਉਹ ਅਵਸਥਾ ਬਣ ਗਈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ।

ਕੋਈ ਸ਼ਰੀਕ ਨਹੀਂ ਹੈਗਾ, ਪਰਮਾਤਮਾ ਦਾ ਕੋਈ ਵੈਰੀ ਨਹੀਂ ਹੈਗਾ, ਅਤੇ ਜਿਹੜੇ ਉਹਦਾ ਨਾਮ ਜਪਦੇ ਨੇ, ਜਿਵੇਂ ਪਰਮਾਤਮਾ ਦਾ ਸ਼ਰੀਕ ਕੋਈ ਨਹੀਂ ਹੈ, ਇਵੇਂ ਉਹ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦਾ ਵੀ ਕੋਈ ਵੈਰੀ ਨਹੀਂ ਰਹਿੰਦਾ। ਫਿਰ ਉਹਨਾਂ ਦੀ ਅਵਸਥਾ ਉਹ ਬਣ ਜਾਂਦੀ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਏ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਕਿਉਂ ਵੈਰ ਕਿਹਦੇ ਨਾਲ ਕਰਨਾ? ਜਿਹਦੇ ਨਾਲ ਵੈਰ ਕਰਨਾ ਉਹਦੇ ਅੰਦਰ ਵੀ ਤਾਂ ਉਹੀ ਜੋਤ ਹੈ, ਉਹ ਵੀ ਤਾਂ ਉਸ ਅਵਸਥਾ ਦੇ ਵਿੱਚ ਪਹੁੰਚ ਗਿਆ ਹੈ। ਪੁਰਖ ਹੈ ਸੇ ਵੈਸੇ ਪੁਰਖ ਹੋਵੇ, ਪਰਮਾਤਮਾ ਦੀ ਸੇਵਾ ਕਰ ਕਰਕੇ ਪਰਮਾਤਮਾ ਦਾ ਹੀ ਰੂਪ ਹੋ ਗਏ। ਇਹ ਆਤਮਕ ਤਲ 'ਤੇ ਖੇਡ, ਕਿਉਂਕਿ ਆਤਮਾ ਤਾਂ ਸਾਰਿਆਂ ਦੀ ਇੱਕੋ ਹੀ ਹੈ, ਸਰੀਰ ਵੱਖੋ ਵੱਖਰੇ ਹਨ। ਨਿਹਚਲ ਰਾਜ ਹੈ ਸਦਾ ਤਿਸਕੇਰਾ, ਨਾ ਆਵੇ ਨਾ ਜਾਈ। ਅਗਲੀਆਂ ਪੰਕਤੀਆਂ ਵਿੱਚ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ ਕਿ ਉਸ ਪਰਮਾਤਮਾ ਦੀ ਜਿਹੜਾ ਰਾਜ ਹੈ ਉਹ ਸਦਾ ਅਟਲ ਹੈ, ਸਦਾ ਉਹਦੀ ਖੇਡ ਹੈ, ਸਦਾ ਹੀ। ਅਤੇ ਜਿਹੜਾ ਹਿਰਦਾ ਉਸ ਮਾਲਕ ਦੀਆਂ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਨਾ ਪਰਮਾਤਮਾ ਆਉਂਦਾ ਹੈ ਨਾ ਪਰਮਾਤਮਾ ਜਾਂਦਾ ਹੈ, ਸਦਾ ਹੀ ਹੈ, ਆਦਿ ਸੱਚ ਜੁਗਾਦ ਸੱਚ ਹੈ। ਅਤੇ ਜਿਹੜਾ ਉਹਦੇ ਚਰਨਾਂ ਨਾਲ ਜੁੜ ਜਾਂਦਾ, ਉਹਦਾ ਵੀ ਆਉਣ ਜਾਣ ਦਾ ਚੱਕਰ ਖਤਮ ਹੋ ਜਾਂਦਾ।

ਤੇ ਜਿਹੜੇ ਹਿਰਦੇ ਉਸ ਪਰਮਾਤਮਾ ਦੇ ਮਾਰਗ ਤੇ ਚੱਲਦੇ ਨੇ, ਹਰ ਰੋਜ਼ ਉਸ ਪਰਮਾਤਮਾ ਦੇ ਚਰਨਾਂ ਵਿੱਚ ਸੇਵਾ ਕਰਦੇ ਨੇ, ਉਸ ਮਾਲਕ ਦੀ ਬਾਣੀ ਦਾ ਸਿਮਰਨ ਕਰਦੇ ਨੇ, ਉਹਦੇ ਗੁਣਾਂ ਨੂੰ ਗਾਉਂਦੇ ਨੇ, ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ। ਸੱਚੇ ਦੀ ਵਡਿਆਈ ਵੇਖ ਕੇ, ਉਹਦੀ ਹੋਂਦ ਵੇਖ ਕੇ, ਉਹਦੀ ਬਖਸ਼ ਵੇਖ ਕੇ ਮਨ ਉਹਨਾਂ ਦਾ ਵਿਗਾਸ ਦੇ ਵਿੱਚ ਰਹਿੰਦਾ ਹੈ। ਵਿਗਾਸ ਦਾ ਅਰਥ ਹੈ ਖਿੜਿਆ ਰਹਿਣਾ। ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ। ਸੋ ਵਿਗਾਸ ਸ਼ਬਦ ਆਉਂਦਾ ਨਾ, ਵਿਗਾਸ ਦਾ ਅਰਥ ਹੈ ਹਰ ਵਕਤ ਮਨ ਆਨੰਦਮਈ ਰਹਿਣਾ।

ਇਹ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਗਿਆ, ਇਸ ਨਾਮ ਨੇ ਤੇਰੀ ਲੋਕ ਦੇ ਵਿੱਚ ਵੀ ਬਾਂਹ ਫੜਨੀ ਹੈ ਅਤੇ ਪਰਲੋਕ ਦੇ ਵਿੱਚ ਵੀ ਬਾਂਹ ਫੜਨੀ ਹੈ। ਇਸ ਨਾਮ ਨੇ, ਪਰਮਾਤਮਾ ਦੇ ਨਾਮ ਨੇ ਤੇਰਾ ਲੋਕ ਵੀ ਸੁਖੀਆ ਕਰਨਾ ਹੈ ਅਤੇ ਪਰਲੋਕ ਵੀ ਸੁਖੀਆ ਕਰਨਾ ਹੈ। ਅਤੇ ਜਿੱਥੇ ਨਾਮ ਆ ਗਿਆ ਉੱਥੇ ਗੁਰੂ ਆ ਗਿਆ, ਅਤੇ ਜਿੱਥੇ ਗੁਰੂ ਆ ਗਿਆ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾ। ਜਿਸ ਹਿਰਦੇ ਵਿੱਚ ਇਹ ਬਾਣੀ ਆ ਗਈ ਉਸ ਹਿਰਦੇ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਪੌੜੀ ਦੇ ਵਿੱਚ ਫੁਰਮਾਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਤੇਰਾ ਨਾਮ ਹੀ ਮੇਰਾ ਪਿਤਾ ਹੈ, ਤੇਰਾ ਨਾਮ ਹੀ ਮੇਰੀ ਮਾਂ ਹੈ, ਤੇਰਾ ਨਾਮ ਹੀ ਮੇਰਾ ਮਿੱਤਰ ਹੈ। ਹੁਣ ਇਸ ਤੋਂ ਕੀ ਭਾਵ ਹੈ? ਇਸ ਤੋਂ ਇਹ ਭਾਵ ਹੈ, ਮੈਂ ਜਿੱਧਰ ਵੀ ਵੇਖਦਾ ਹਾਂ ਮੈਨੂੰ ਤੇਰੀ ਹੀ ਹੋਂਦ ਮਹਿਸੂਸ ਹੋ ਰਹੀ ਹੈ, ਮੈਨੂੰ ਇੰਜ ਮਹਿਸੂਸ ਹੋ ਰਿਹਾ ਹੈ, ਮੇਰਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਭਉ ਕਿਹਾ ਕਾੜਾ ਜੀ। ਮੈਨੂੰ ਹਰ ਤੇਰੇ ਨਾਮ ਦੇ ਵਿੱਚੋਂ ਹੀ ਸਾਰੇ ਪਿਆਰੇ ਰਿਸ਼ਤਿਆਂ ਦੀ ਮਹਿਕ ਆ ਰਹੀ ਹੈ ਵਾਹਿਗੁਰੂ, ਮੇਰਾ ਸਭ ਕੁਛ ਤੂੰ ਹੀ ਹੈ ਅਤੇ ਤੂੰ ਹੀ ਮੇਰਾ ਰਖਵਾਲਾ ਹੈ।

ਹੁਣ ਅਵਸਥਾ ਉੱਥੇ ਪਹੁੰਚ ਗਈ ਹੈ ਜਦੋਂ ਰਸਨਾ ਤੋਂ ਕੋਈ ਵੀ ਬੋਲ ਨਿਕਲਦਾ ਹੈ ਨਾ, ਰਸਨਾ ਤੋਂ ਕੋਈ ਵੀ ਗੱਲ ਨਿਕਲਦੀ ਹੈ, ਬੋਲ ਨਿਕਲਦਾ ਹੈ, ਇੰਜ ਮਹਿਸੂਸ ਹੋ ਰਿਹਾ ਹੈ ਕਿ ਰਸਨਾ ਤੋਂ ਤੇਰਾ ਨਾਮ ਹੀ ਜਪਿਆ ਜਾ ਰਿਹਾ। ਕਿਉਂ? ਭਗਤੀ ਕਰਨ ਵਾਲੇ ਹਿਰਦੇ, ਬਾਣੀ ਪੜ੍ਹਨ ਵਾਲੇ ਹਿਰਦੇ ਨਾਮ ਤੋਂ ਹੀ ਗੱਲ ਸ਼ੁਰੂ ਕਰਦੇ ਨੇ। ਉਹ ਰਸਨਾ ਦੇ ਨਾਲ ਉਹ ਬੋਲ ਬੋਲਦੇ ਨੇ ਜਿਨ੍ਹਾਂ ਬੋਲਣਾ ਬੋਲ ਬੋਲਣਾ ਦੇ ਨਾਲ ਸੁਰਤ ਨਿਰੰਕਾਰ ਨਾਲ ਜੁੜ ਜਾਵੇ। ਵਾਹਿਗੁਰੂ, ਹੁਣ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਦੋਂ ਮੈਂ ਬੋਲਦਾ ਮੈਨੂੰ ਇੰਝ ਮਹਿਸੂਸ ਹੋ ਰਿਹਾ ਮੇਰੇ ਹਿਰਦੇ ਵਿੱਚੋਂ ਤੇਰਾ ਨਾਮ ਹੀ ਮਹਿਕ ਰਿਹਾ ਹੈ ਮੇਰੀਆਂ ਗੱਲਾਂ ਦੇ ਵਿੱਚੋਂ। ਆਪਾਂ ਕਹਿੰਦੇ ਹਾਂ ਨਾ ਜੀ, ਫਲਾਨੇ ਮਹਾਤਮਾ ਦੇ ਕੋਲ ਗਏ, ਬਸ ਉੱਥੇ ਬੈਠ ਕੇ ਰੱਬ ਦੇ ਘਰ ਦੀਆਂ ਗੱਲਾਂ ਹੋਈਆਂ, ਉਹਨਾਂ ਨੇ ਇੰਨੀਆਂ ਪਿਆਰੀਆਂ ਗੱਲਾਂ ਕੀਤੀਆਂ, ਸਾਡੀ ਸੁਰਤ ਨਿਰੰਕਾਰ ਨਾਲ ਜੁੜ ਗਏ। ਵਾਹਿਗੁਰੂ, ਹੁਣ ਜਦ ਮੈਨੂੰ ਕੋਈ ਮਸਲਤ ਦਾ ਅਰਥ ਹੈ ਸਲਾਹ ਕਰਨੀ, ਆਪਾਂ ਕੋਈ ਕਰਮ ਕਰਦੇ ਹਾਂ, ਆਪਾਂ ਕਹਿੰਦੇ ਹਾਂ ਜੀ ਕਿਸੇ ਸਿਆਣੇ ਬੰਦੇ ਨਾਲ ਸਲਾਹ ਕਰ ਲਈਏ, ਪਾਤਸ਼ਾਹ ਹੁਣ ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਦੋਂ ਮੈਂ ਕੋਈ ਸਲਾਹ ਕਰਨੀ ਹੋਵੇ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦਾ, ਪਾਤਸ਼ਾਹ ਮੈਂ ਆਹ ਕਾਰਜ ਕਰਨੇ ਨੇ, ਮੈਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਅਤੇ ਗੁਰੂ ਫਿਰ ਹੁਕਮਨਾਮਾ ਬਖਸ਼ਿਸ਼ ਕਰ ਦਿੰਦੇ ਨੇ, ਉਸ ਹੁਕਮ ਦੇ ਵਿੱਚ ਹੀ ਸਾਰਾ ਕੁਛ ਹੁੰਦਾ ਹੈ। ਹੁਣ ਜਦੋਂ ਮੈਂ ਕਿਸੇ ਨਾਲ ਸਲਾਹ ਵੀ ਕਰਦਾ ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਤੇਰਾ ਨਾਮ ਹੀ ਜਪਿਆ ਜਾ ਰਿਹਾ।

ਵਾਹਿਗੁਰੂ। ਹੁਣ ਜਦ ਮੈਂ ਸੰਗਤ ਦੇ ਵਿੱਚ ਜਾ ਕੇ ਵੀ ਬਹਿਨਾ ਹਾਂ, ਮੈਨੂੰ ਇੰਜ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਆਲੇ ਦੁਆਲੇ ਤੇਰਾ ਨਾਮ ਹੀ ਗੂੰਜ ਰਿਹਾ ਹੈ। ਸਭ ਕੁਛ ਕੁੱਲ ਦੇ ਵਿੱਚ ਵੀ ਤੇਰਾ ਨਾਮ ਹੀ ਗੂੰਜ ਰਿਹਾ ਹੈ, ਮੇਰੇ ਪਰਿਵਾਰ ਦੇ ਵਿੱਚ ਵੀ ਤੇਰਾ ਨਾਮ ਹੀ ਗੂੰਜ ਰਿਹਾ ਹੈ। ਕਿਉਂਕਿ ਜਦੋਂ ਹਿਰਦਾ ਨਾਮ ਨਾਲ ਜੁੜ ਗਿਆ, ਫਿਰ ਇੰਜ ਮਹਿਸੂਸ ਹੋਣ ਲੱਗ ਜਾਂਦਾ ਹੈ, ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਹੁਣ ਮੈਂ ਪਰਿਵਾਰ ਦੇ ਵਿੱਚ ਵੀ ਜਾਣਾ, ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਪਰਿਵਾਰ ਦੇ ਜੀਵ ਹੀ ਤੇਰਾ ਨਾਮ ਹੀ ਜਪ ਰਹੇ।

ਔਰ ਇਹ ਨਾਮ ਮਿਲਿਆ ਕਿੱਥੋਂ ਹੈ? ਇਹ ਨਾਮ ਮਿਲਿਆ ਹੈ ਗੁਰੂ ਦੇ ਚਰਨਾਂ ਵਿੱਚੋਂ। ਗੁਰੂ ਰਾਮਦਾਸ ਮਹਾਰਾਜ ਪੌੜੀ ਦੇ ਵਿੱਚ ਫੁਰਮਾਨ ਕਰਦੇ ਨੇ ਕਿ ਜਦੋਂ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਗਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਸੇਵਾ ਤੋਂ ਖੁਸ਼ ਹੋ ਕੇ ਨਾਮ ਦੀ ਦਾਤ ਪਾ ਦਿੱਤੀ। ਔਰ ਇਸ ਨਾਮ ਦੇ ਸਦਕਾ ਹੀ ਹਾਲਤ ਪਲਤ, ਹਾਲਤ ਦਾ ਅਰਥ ਹੈ ਹਾਲਤ ਪਲਤ, ਲੋਕ ਤੇ ਪਰਲੋਕ ਸੰਵਰ ਗਿਆ। ਇਸ ਅੱਜ ਦੇ ਹੁਕਮਨਾਮੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਸਲੋਕ ਉਚਾਰਨ ਹੋਏ ਔਰ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ, ਪਾਤਸ਼ਾਹ ਕਿਰਪਾ ਕਰਨ, ਸੇਵਾ ਤੋਂ ਮਾਰਗ ਸ਼ੁਰੂ ਹੋਇਆ ਅਤੇ ਨਾਮ 'ਤੇ ਆ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਗਿਆ। ਸੇਵਾ ਅਤੇ ਸਿਮਰਨ ਦੋਵੇਂ ਇੱਕੋ ਮਾਲਾ ਦੇ ਮੋਤੀ। ਇਹ ਅਰਦਾਸ ਹੈ ਹੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਕਿਰਪਾ ਕਰਿਓ ਮਹਾਰਾਜ, ਸੇਵਾ ਅਤੇ ਸਿਮਰਨ ਦੀ ਦਾਤ ਝੋਲੀ ਵਿੱਚ ਪਾ ਦਿਓ। ਬੇਨਤੀ ਹੈ ਕਿ ਆਪ ਜੀ ਨੇ ਹਰ ਰੋਜ਼ ਗੁਰੂ ਘਰ ਅੰਮ੍ਰਿਤ ਵੇਲੇ ਵੀ ਹਾਜ਼ਰੀਆਂ ਭਰਦੇ ਔਰ ਸ਼ਾਮ ਵੇਲੇ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਇਹ ਸਮੇਂ ਦਾ ਲਾਹਾ ਲੈਣਾ ਹੈ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ।

ਦਰਸ਼ਨ ਦਾਰਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਨ ਵੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਨ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ

ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਦੇਖ ਫਤਿਹ ਬਿਰਦ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਉ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀ ਉਹ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਉਪਰੰਤ ਪੰਜਾਂ ਬਾਣੀ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਆਏ ਹੁਕਮਨਾਮੇ ਦੀ ਕਥਾ ਵਿਚਾਰ ਔਰ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਔਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ ਜੀਓ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ ਜੀਓ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰਨੀ ਪਾਵਨ ਪਵਿੱਤਰ ਅਸਥਾਨਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰਨੀ ਪਾਤਸ਼ਾਹ ਰਹਿਮਤਾਂ ਕਰਨੀਆਂ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੇ ਹਾਲ ਕਰੋ ਜੀ ਹੁਕਮਨਾਮੇ ਦੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਫਾਤਮਾ ਅਕਾਲ ਪੁਰਖ ਦੀ ਉਸਤਤ ਵਡਿਆਈ ਦੱਸੀ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਭਾਈ ਆ ਉਸ ਸਤਿਗੁਰ ਦੀ ਪੂਜਾ ਕਰ, ਉਸ ਦੀ ਆਰਤੀ ਇੰਜ ਗਾਇਨ ਕਰ ਜਿਵੇਂ ਕਿ ਉਹ ਪਰਮਾਤਮਾ ਅਕਾਲ ਪੁਰਖ ਵੱਡਾ ਹੈ ਤੇ ਉਸ ਨੂੰ ਯਾਦ ਵੀ ਵਡਿਆਈਆਂ ਦੇ ਨਾਲ ਕਰ। ਹੁਣ ਸਤਿਗੁਰ ਦੀ ਪੂਜਾ ਕੀ ਹੈ, ਸਤਿਗੁਰ ਦੀ ਆਰਤੀ ਕੀ ਹੈ? ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਨਾਂ ਸ਼ਬਦਾਂ ਦੇ ਅਰਥ ਬੜੇ ਸੁੰਦਰ ਕੀਤੇ ਨੇ। ਲਿਹੋ ਆਰਤੀ ਹੋ ਪੁਰਖ ਨਰਿੰਜਣ, ਸਤਿਗੁਰ ਪੂਜੋ ਪਾਈ। ਭਾਈ ਗੁਰੂ ਦੀ ਆਰਤੀ, ਸਤਿਗੁਰ ਦੀ ਆਰਤੀ, ਗੁਰੂ ਦੀ ਪੂਜਾ, ਗੁਰੂ ਦੇ ਹੁਕਮ ਮੁਤਾਬਕ ਚੱਲਣਾ, ਗੁਰੂ ਦੇ ਦੱਸੇ ਮਾਰਗ ਤੇ ਤੁਰਨਾ, ਜਿਵੇਂ ਗੁਰੂ ਚਲਾਵੇ ਉਵੇਂ ਚੱਲਣਾ ਤੇ ਗੁਰੂ ਦੇ ਬਾਣੇ ਵਿੱਚ ਗੁਰੂ ਦੀ ਰਜ਼ਾ ਵਿੱਚ ਰਹਿਣਾ, ਇਹ ਗੁਰੂ ਦੀ ਆਰਤੀ ਹੈ। ਤੇ ਗੁਰਸਿੱਖ ਨਿਤਾ ਪ੍ਰਤੀ ਉਸ ਮਾਲਕ ਦੀ ਆਰਤੀ ਵਿੱਚ ਜੁੜਿਆ ਰਹਿੰਦਾ ਹੈ। ਤੇ ਕਹਿੰਦੇ ਨੇ ਆਰਤੀ ਹੈ, ਆਰਤੀ ਕਰਕੇ ਪ੍ਰਮਾਤਮਾ ਦੀ ਪੂਜਾ ਕਰਕੇ ਪ੍ਰਮਾਤਮਾ ਨੂੰ ਰਜ਼ਾ ਕੇ ਉਹਦੇ ਕੋਲੋਂ ਕੁਝ ਮੰਗਣਾ, ਇਹਨੂੰ ਕਹਿੰਦੇ ਨੇ ਆਰਤੀ। ਪ੍ਰਮਾਤਮਾ ਕੋਲ ਕੁਝ ਡਿਮਾਂਡ ਕਰਨੀ, ਕੁਝ ਜਾਚਨਾ ਕਰਨੀ, ਉਹਦੇ ਅੱਗੇ ਅਰਦਾਸ ਕਰਕੇ ਉਹਦੇ ਕੋਲੋਂ ਕੁਝ ਮੰਗਣਾ। ਸੋ ਸਤਿਗੁਰੂ ਜੀ ਨੇ ਖਿਆਲ ਬੜਾ ਸੁੰਦਰ ਦਿੱਤਾ। ਕੱਲ ਆਪਾਂ ਗਗਨ ਮੇ ਥਾਲ ਅਤਾ ਸ਼ਬਦ ਵਜੰਤ ਪੇਰੀ ਰਹਾਉ, ਇੱਥੋਂ ਤੱਕ ਆਪਾਂ ਵਿਚਾਰ ਸਰਵਣ ਕੀਤੀ ਸੀ। ਆਓ ਅਗਲੇ ਤੁਕਾਂ ਦੀ ਵਿਚਾਰ ਅੱਜ ਆਰੰਭ ਕਰੀਏ ਕਿ ਸਤਿਗੁਰੂ ਜੀ ਨੇ ਸਾਨੂੰ ਇਸ ਵਿੱਚ ਉਪਦੇਸ਼ ਕੈਸਾ ਦਿੱਤਾ ਤੇ ਭਗਤ ਕਬੀਰ ਜੀ ਕੀ ਕਹਿ ਰਹੇ ਨੇ। ਇੱਧਰ ਭਗਤ ਕਬੀਰ ਜੀ ਨੇ ਬਾਣੀ ਵਿੱਚ ਕੁਝ ਆਰਤੀ ਦੇ ਬਚਨ ਕਹੇ ਨੇ, ਇੱਧਰੋਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਆਪਾਂ ਦੋਨਾਂ ਨੂੰ ਸਰਵਣ ਕਰਨਾ ਹੈ ਕਿ ਉਸ ਮਾਲਕ ਦੀ ਪੂਜਾ, ਉਸ ਮਾਲਕ ਦੀ ਆਰਤੀ ਕਿਵੇਂ ਕੀਤੀ ਜਾ ਸਕਦੀ। ਸਹਿਸ ਤਵ ਨੈਣ ਨਨ ਨੈਣ ਹੈ ਤੋਏ, ਕਉ ਸਹਿਸ ਮੂਰਤ ਨਨਾ ਏਕ ਤੋਈ। ਸਹਿਸ ਤਵ ਨੈਣ ਨਨ ਨੈਣ ਹੈ ਤੋਏ, ਹੇ ਪ੍ਰਮਾਤਮਾ ਤੇਰੇ ਸੈਂਕੜੇ ਅਨੇਕਾਂ ਹੀ ਨੈਣ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਤੇਰੇ ਨੈਣ ਹਨ। ਸਹਿਸ ਤਵ ਨੈਣ, ਹੁਣ ਫਿਰ ਅੱਗੇ ਲਫ਼ਜ਼ ਆ ਗਏ ਹੈ, ਸਹਿਸ ਤਵ ਨੈਣ ਨਨ ਨੈਣ ਹੈ ਤੋਏ, ਹੇ ਪ੍ਰਮਾਤਮਾ ਤੂੰ ਪ੍ਰਗਟ ਵੀ ਹੈ ਤੇ ਤੂੰ ਗੁਪਤ ਵੀ ਹੈ। ਜਿਵੇਂ ਤੇਰੇ ਹਜ਼ਾਰਾਂ ਨੈਣ ਹਨ ਤੇ ਅਕਾਲ ਪੁਰਖ ਹੋਣ ਦੇ ਨਾਤੇ ਤੇਰਾ ਕੋਈ ਵੀ ਨੈਣ ਨਹੀਂ ਹੈ, ਹਜ਼ਾਰਾਂ ਤੇਰੀਆਂ ਅੱਖਾਂ ਹਨ ਲੇਕਿਨ ਤੇਰੀ ਕੋਈ ਵੀ ਅੱਖ ਨਹੀਂ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਏ, ਕਉ ਸਹਿਸ ਮੂਰਤ ਨਨਾ ਏਕ ਤੋਈ। ਇੱਕ ਪਾਸੇ ਕਹਿੰਦੇ ਨੇ ਤੇਰੀਆਂ ਸਹਿਸ ਮੂਰਤਾਂ ਨੇ ਹਜ਼ਾਰਾਂ, ਪਰ ਹੇ ਅਕਾਲ ਪੁਰਖ ਜੇ ਤੇਰੀ ਵਡਿਆਈ ਵੱਲ ਜੁੜਿਆ ਜਾਏ ਤੇਰੀ ਕੋਈ ਮੂਰਤ ਨਹੀਂ, ਕਿਉਂਕਿ ਤੂੰ ਮੂਰਤ ਤੋਂ ਰਹਿੰਦਾ ਹੈ, ਤੇਰਾ ਕੋਈ ਚਿੰਨ ਚੱਕਰ ਨਹੀਂ ਹੈ, ਤੇਰਾ ਕੋਈ ਆਕਾਰ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤੇਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹੈ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਸਵਰੇ ਹੁੰਦੇ ਹਨ ਪਿਆਰ ਵਾਲੇ ਹੁੰਦੇ ਹਨ ਉਹ ਆਪਣੇ ਕਾਰ ਵਿਹਾਰ ਤੇ ਜਾਣ ਤੋਂ ਪਹਿਲਾਂ ਗੁਰੂ ਦਾ ਕੰਮ ਕਰ ਲੈਂਦੇ ਹਨ ਭਾਵ ਪਹਿਲਾਂ ਨਿਤਨੇਮ ਕਰ ਲੈਂਦੇ ਹਨ ਫਿਰ ਆਪਣੇ ਧੰਦਿਆਂ ਵਿੱਚ ਪ੍ਰਵਿਰਤ ਹੁੰਦੇ ਹਨ ਕਿਉਂਕਿ ਸਵਾਸਾਂ ਦਾ ਕੋਈ ਪਤਾ ਨਹੀਂ ਮਤ ਕੇ ਜਾਪੇ ਸ਼ਾਹ ਆਵੇ ਕਿ ਨਾ ਆਵੇ ਰਾਮ ਤੇ ਜਿਸ ਮਾਲਕ ਨੇ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਾਨੂੰ ਛੁਡਾਉਣਾ ਹੈ ਉਸ ਮਾਲਕ ਦਾ ਨਾਮ ਕਿਵੇਂ ਵਿਸਰੇ ਇਹ ਪਿਆਰ ਵਾਲੀਆਂ ਰੂਹਾਂ ਦੇ

ਸਭ ਤੋਂ ਚੰਗਾ ਪਹਿਰ ਅੰਮ੍ਰਿਤ ਵੇਲਾ। ਵੈਸੇ ਤਾਂ ਅੰਮ੍ਰਿਤ ਸਿਮਰਨ ਕਰਨ ਦਾ ਕੋਈ ਵੀ ਵੇਲਾ ਜੋ ਹੈ ਉਹ ਸ਼ੁਭ ਹੈ, ਪਰ ਮਨੁੱਖ ਆਰਾਮ ਕਰਕੇ ਅੰਮ੍ਰਿਤ ਵੇਲੇ ਜਦੋਂ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਸਰੀਰ ਤਰੋ ਤਾਜ਼ਾ ਹੋ ਜਾਂਦਾ ਹੈ, ਨਾਮ ਜਪਣ ਦਾ ਕੀਰਤਨ ਕਰਨ ਦਾ ਆਨੰਦ ਆ ਜਾਂਦਾ ਹੈ, ਮਨ ਟਿਕ ਜਾਂਦਾ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਦਾ ਬਚਨ ਵੀ ਹੈ, ਨਾਨਕ ਨਾਮ ਖੁਦਾਏ ਕਾ ਦਿਲ ਹੱਛਾ ਮੁਖ ਦਿਲ। ਦਿਲ ਹੱਛਾ ਕਿਵੇਂ ਹੁੰਦਾ? ਜਦੋਂ ਲਿਵ ਲੱਗ ਜਾਵੇ। ਇਹ ਸਾਡਾ ਅਸਲੀ ਮਨੋਰਥ ਹੈ ਕਿ ਤਨ ਦੀ ਮਜ਼ਦੂਰੀ ਕਰਨ ਨਾਲੋਂ ਆਤਮਾ ਦੀ ਸੰਭਾਲ ਕਰਨੀ।

ਪਾਉਣ ਦਾ ਪਰ ਕੁਛ ਵਿਗਾੜ ਨਾ ਸਕਿਆ। ਤਾਂ ਜਾਂਦੀ ਵੇਰੀ ਇੱਕ ਵੇਰਾ ਕਹਿ ਗਿਆ, ਕਹਿਣ ਲੱਗਾ ਜੇ ਇਸ ਥਾਂ ਤੇ ਨਾਮ ਸਿਮਰਨ ਦਾ ਪਰਵਾਹ ਨਾ ਹੁੰਦਾ ਤਾਂ ਮੈਂ ਕੋਈ ਹੱਥ ਵਿਖਾਲ ਕੇ ਜਾਂਦਾ। ਤਾਂ ਬਾਬਾ ਜੀ ਕਹਿਣ ਲੱਗੇ, ਆਪਣਾ ਇਲਾਜ ਤੂੰ ਆਪ

ਕਲ ਯੁਗ ਹਰ ਚੰਗੇ ਕੰਮ ਤੇ ਰੁਕਾਵਟਾਂ ਪਾਉਂਦਾ ਹੈ, ਪਰ ਜੋ ਪਿਆਰ ਵਾਲੀਆਂ ਰੂਹਾਂ ਹਨ ਉਹ ਸੱਚ ਦੀ ਸੰਭਾਲ ਕਰਦੀਆਂ ਹਨ। ਇੱਕ ਰਾਜਾ ਮਹਾਂਪੁਰਖਾਂ ਦੇ ਸਤਸੰਗ ਵਿੱਚ ਗਿਆ, ਕੀ ਤੱਕਿਆ ਕਿ ਬੜੇ ਬੜੇ ਅਮੀਰ ਗਰੀਬ ਰਾਜੇ ਮਹਾਰਾਜੇ ਆ ਕੇ ਚਰਨਾਂ ਤੇ ਝੁਕ ਰਹੇ ਹਨ, ਚੰਗੇ ਤੋਂ ਚੰਗੇ ਪਦਾਰਥ ਭੇਟ ਕਰ ਰਹੇ ਹਨ। ਹੈਰਾਨ ਹੋ ਗਿਆ, ਮੈਂ ਬਾਦਸ਼ਾਹ ਹਾਂ, ਮੈਂ ਰਾਜਾ ਹਾਂ, ਇਤਨਾ ਸਿਦਕ ਔਰ ਪਿਆਰ ਦੇ ਨਾਲ ਮੇਰੇ ਅੱਗੇ ਕੋਈ ਨਹੀਂ ਝੁਕਦਾ, ਇਹਨਾਂ ਅੱਗੇ ਕਿਉਂ ਝੁਕ ਰਹੇ ਹਨ? ਤਾਂ ਬੇਨਤੀ ਕੀਤੀ ਮਹਾਂਪੁਰਖਾਂ ਨੂੰ, ਮਹਾਰਾਜ ਬਈ ਨਾ ਤਾਂ ਕੋਈ ਤੁਹਾਡੇ ਕੋਲ ਰਾਜ ਭਾਗ ਹੈ,

ਵਿੱਚ ਇੰਨੀਆਂ ਸ਼ਕਤੀਆਂ ਹਨ, ਮੇਰੇ ਅੱਗੇ ਉਸ ਭਾਵਨਾ ਔਰ ਪਿਆਰ ਦੇ ਨਾਲ ਕੋਈ ਨਹੀਂ ਝੁਕਦਾ, ਤੇ ਤੁਹਾਡੇ ਅੱਗੇ ਸਾਰੇ ਰਾਜੇ ਮਹਾਰਾਜੇ ਛੋਟੇ ਵੱਡੇ ਸਭ ਸਿਦਕ ਨਾਲ ਮੱਥਾ ਟੇਕਦੇ ਹਨ। ਤਾਂ ਮਹਾਂਪੁਰਖ ਮੁਸਕਰਾ ਪਏ, ਕਹਿਣ ਲੱਗੇ ਇਹ ਤੂੰ ਹੰਕਾਰ ਦੇ ਸ਼ਬਦ ਕਹਿਣ ਕਿ ਮੇਰੇ ਵਿੱਚ ਐਡੀਆਂ ਸ਼ਕਤੀਆਂ ਹਨ, ਮੈਂ ਕਿਸੇ ਦਾ ਗੁਲਾਮ ਨਹੀਂ, ਮੇਰੇ ਉੱਪਰ ਕਿਸੇ ਦਾ ਹੁਕਮ ਨਹੀਂ ਚੱਲਦਾ। ਮਹਾਂਪੁਰਖ ਕਹਿਣ ਲੱਗੇ ਤੂੰ ਤਾਂ ਆਪਣੇ ਮਨ ਦਾ ਗੁਲਾਮ।

ਤਾਂ ਸੁਣਿਆ ਸੀ ਕਿ ਮਹਾਂਪੁਰਖ ਝੂਠ ਨਹੀਂ ਬੋਲਦੇ, ਪਰ ਮੇਰੇ ਤੋਂ ਚੰਗੀ ਕਿਵੇਂ ਹੋ ਗਈ? ਮੇਰੇ ਵਰਗੀ ਨਹੀਂ ਹੈ ਰਾਤ ਤਾਂ, ਮੈਂ ਸੁੰਦਰ ਕਾਲੀਨਾ ਗਲੀਚਿਆਂ ਤੇ ਮਖਮਲੀ ਸ਼ੇਜਾਵਾਂ ਤੇ ਸੁੱਤਾ, ਤੇ ਆਪ ਤੇ ਇੱਥੇ ਭੋਏ ਤੇ ਪਏ ਹੋ।

ਰਾਜਨ ਤੂੰ ਭਾਵੇਂ ਮਖਮਲੀ ਗੱਦਿਆਂ ਤੇ ਸੁੱਤੋ, ਜਦੋਂ ਨੀਂਦ ਆ ਜਾਂਦੀ ਹੈ ਤਾਂ ਭਾਵੇਂ ਕੋਈ ਭੋਏ ਤੇ ਸੁੱਤਾ ਹੋਵੇ ਚਾਹੇ ਮਖਮਲੀ ਗੱਦਿਆਂ ਤੇ ਸੁੱਤਾ ਹੋਵੇ ਤਾਂ ਬਰਾਬਰ ਹੋ ਜਾਂਦਾ। ਤੇ ਤੇਰੇ ਤੋਂ ਚੰਗੀ ਤਾਂ ਹੈ ਤੇਰੀ ਜਾਗ ਉਗੜੀ ਤੇ ਤੂੰ ਵਿਕਾਰਾਂ ਵਿੱਚ ਲੱਗ ਗਿਓ, ਤੈਂ ਨਰਕ ਦਾ ਦਰਵਾਜ਼ਾ ਖੋਲ ਲਿਆ।

ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਜਾਨੋ